ਆਕਾਸ਼ਵਾਣੀ ਐਫਐਮ ਬਠਿੰਡਾ ਐਫਐਮ ਐਂਡ 101.1 ਮੈਗਾਹਰਟਜ਼ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 5:59 ਅਤੇ 25 ਸਕਿੰਟ ਦਾ। ਠੀਕ 6 ਵਜੇ ਰਿਲੇ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 6:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ।

ਸਵੇਰੇ 9 ਵਜੇ ਤੋਂ 10 ਵਜੇ ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 9 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਤਰਲੋਕ ਤੇ 9:30 ਵਜੇ ਪ੍ਰੋਗਰਾਮ ਆਜ ਕੇ ਫਨਕਾਰ। ਸਦਾਬਹਾਰ ਪੰਜਾਬੀ ਗੀਤਾਂ ਤੇ ਆਧਾਰਿਤ ਪ੍ਰੋਗਰਾਮ ਗੀਤ ਪਟਾਰਾ ਲੈ ਕੇ ਹਾਜ਼ਰ ਹੋਵਾਂਗੇ ਸਵੇਰੇ 10 ਵਜੇ। 11 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 11:05 ਤੋਂ ਲੈ ਕੇ 12 ਵਜੇ ਤੱਕ ਰਿਲੇਅ ਕਰਾਂਗੇ ਆਕਾਸ਼ਵਾਣੀ ਰੇਨਬੋ ਦਿੱਲੀ ਦੇ ਪ੍ਰਸਾਰਣ। 12 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 12:10 ਤੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਸਰੋਤਾ ਮੰਚ।

1:10 ਤੇ ਰਿਲੇ ਕਰਾਂਗੇ ਪਰਦੇਸੀ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਦੁਪਹਿਰ 1:15 ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਹੈਲੋ ਫਰਮਾਇਸ਼। ਅੱਜ ਦਾ ਪ੍ਰੋਗਰਾਮ ਲਾਈਵ ਫੋਨ ਇਨ ਹੋਵੇਗਾ ਤੇ ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਸੀਮਾ ਮਹਿਰਾ। ਦੁਪਹਿਰ 2:00 ਰਿਲੇ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, 2:15 ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਪ੍ਰੋਗਰਾਮ ਸੁਰੀਲੀ ਦੁਪਹਿਰ ਜੋ ਕਿ ਆਧਾਰਿਤ ਹੋਵੇਗਾ ਸਾਡੇ ਸਰੋਤਿਆਂ ਦੁਆਰਾ ਭੇਜੇ ਗਏ ਖਤਾਂ ਅਤੇ ਵਟਸਐਪ ਮੈਸੇਜਸ ਤੇ ਲੈ ਕੇ ਹਾਜ਼ਰ ਹੋਵਾਂਗੇ ਦੁਪਹਿਰ 2:30। ਸ਼ਾਮ 3:00 ਤੋਂ 5:00 ਤੱਕ ਰਿਲੇ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 3:00 ਹੋਵੇਗਾ ਪ੍ਰੋਗਰਾਮ ਹੈਲੋ ਸਹੇਲੀ ਤੇ 4:00 ਪ੍ਰੋਗਰਾਮ ਗੀਤੋਂ ਭਰੀ ਕਹਾਣੀ। ਸ਼ਾਮ 5:00 ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ। ਪ੍ਰੋਗਰਾਮ ਤਹਿਤ ਸਿਲਸਿਲਾ ਹੋਵੇਗਾ ਪਿੰਡਾਂ ਵਾਲੇ ਦੇ ਤਹਿਤ, ਵਿਸ਼ਾ ਪੰਜਾਬੀ ਲੋਕ ਗਾਇਕੀ ਦੀ ਮਹਾਨ ਜੋੜੀ ਜਗਮੋਹਨ ਕੌਰ ਅਤੇ ਕੇਦੀਪ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਬਲਜੀਤ ਸ਼ਰਮਾ, ਸੰਪਾਦਨ ਗੁਰਦੀਪ ਗਿੱਲਦਾ ਤੇ ਸਰੋਤਿਆਂ ਨੂੰ ਦੱਸ ਦਈਏ ਕਿ ਇਹ ਜਿਹੜਾ ਪ੍ਰੋਗਰਾਮ ਹੈ ਉਹ ਮੁੜ ਪ੍ਰਸਾਰਿਤ ਹੋਵੇਗਾ। ਛੇ ਤੇ ਰਿਲੇ ਕਰਾਂਗੇ ਪਰਦੇਸੀ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਨੌਜਵਾਨ ਸਰੋਤਿਆਂ ਲਈ ਪ੍ਰੋਗਰਾਮ ਯੁਵਾਣੀ ਲੈ ਕੇ ਹਾਜ਼ਰ ਹੋਵਾਂਗੇ ਸ਼ਾਮ 6:30। 7:00 ਰਿਲੇ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। 7:10 ਤੇ ਤੁਸੀਂ ਸੁਣੋਗੇ ਸਪੈਸ਼ਲ ਪ੍ਰੋਗਰਾਮ ਡੈਡੀਕੇਟਡ ਟੂ 12 ਈਅਰਸ ਆਫ ਸੈਂਟਰਲ ਗੌਰਮੈਂਟ DDH AIR ਜਲੰਧਰ ਤੋਂ।

7:45 ਤੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਸ਼ਾਮ ਸੁਹਾਣੀ, ਜੋ ਕਿ ਲਾਈਵ ਫੋਨ ਇਨ ਹੋਵੇਗਾ। 8:15 ਤੁਸੀਂ ਸੁਣੋਗੇ NCERT ਵੱਲੋਂ ਪ੍ਰਾਯੋਜਿਤ ਪ੍ਰੋਗਰਾਮ ਉਮੰਗ। ਅੱਜ ਤੁਸੀਂ ਇਸ ਦਾ ਐਪੀਸੋਡ 1310 ਸੁਣੋਗੇ। 8:45 ਤੇ ਰਿਲੇ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, ਸਮਾਚਾਰ ਸੰਧਿਆ 9:00 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਰਾਤ 9:15 ਤੋਂ 11:00 ਤੱਕ ਰਿਲੇ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 9:15 ਹੋਵੇਗਾ ਪ੍ਰੋਗਰਾਮ ਆਪਕੇ ਲੀਏ। 9:30 ਪ੍ਰੋਗਰਾਮ ਛਾਇਆ ਗੀਤ, 10:00 ਪ੍ਰੋਗਰਾਮ ਆਜ ਕੇ ਫਨਕਾਰ ਤੇ 10:30 ਪ੍ਰੋਗਰਾਮ ਢਲਤੀ ਜਾਏ ਰਾਤ ਤੇ 11:00 ਸਾਡੀ ਅੱਜ ਦੀ ਪ੍ਰਸਾਰਣ ਸਭਾ ਦੀ ਹੋਵੇਗੀ ਸਮਾਪਤੀ। ਇਹ ਸੀ ਜਾਣਕਾਰੀ ਅੱਜ ਪ੍ਰਸਾਰਿਤ ਅਤੇ ਰਿਲੇ ਹੋਣ ਵਾਲੇ ਪ੍ਰੋਗਰਾਮਾਂ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ। ਆਕਾਸ਼ਵਾਣੀ FM ਬਠਿੰਡਾ, FM 101.1 ਮੈਗਾਹਰਟਜ਼ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਠੀਕ 6:15 ਦਾ। ਹੁਣ ਵੇਲਾ ਇਹ ਪ੍ਰੋਗਰਾਮ ਅੰਮ੍ਰਿਤ ਵੇਲਾ ਦਾ। ਸ਼ਬਦ ਸਰਵਨ ਕਰਦੇ ਹਾਂ ਭਾਈ ਜਸਵੀਰ ਸਿੰਘ ਰਾਗੀ ਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਹੋਇਆ।

ਹੁਣੇ ਤੁਸੀਂ ਸ਼ਬਦ ਸਰਵਣ ਕਰ ਰਹੇ ਸੀ ਭਾਈ ਜਸਬੀਰ ਸਿੰਘ ਰਾਗੀ ਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਹੋਇਆ ਤੇ ਆਓ ਹੁਣ ਸਰਵਣ ਕਰਦੇ ਹਾਂ ਸ਼ਬਦ ਗਾਇਨ ਕਰ ਰਹੇ ਨੇ ਭਾਈ ਜੋਗਿੰਦਰ ਸਿੰਘ ਰਿਆੜ ਤੇ ਉਹਨਾਂ ਦਾ ਰਾਗੀ ਜਥਾ।

0: आकाशवाणी FM बठिंडा 101.1 MHz से तुसी सर्वन कर रहे हो प्रोग्राम अमृत वेला।
1: ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 6:46 ਅਤੇ 55 ਸੈਕਿੰਡ ਦਾ ਤੇ ਆਓ ਹੁਣ ਸਰਵਨ ਕਰਦੇ ਹਾਂ ਭਗਤੀ ਰਚਨਾ ਕਿਸ਼ੋਰ ਕੁਮਾਰ ਅਤੇ ਲਤਾ ਮੰਗੇਸ਼ਕਰ ਦੀਆਂ ਆਵਾਜ਼ਾਂ ਵਿੱਚ।

ਸੋਨੂ ਨਿਗਮ ਅਤੇ ਸਾਥੀਆਂ ਦੀਆਂ ਆਵਾਜ਼ਾਂ ਵਿੱਚ ਗਾਈ ਇਸ ਭਗਤੀ ਰਚਨਾ ਦੇ ਨਾਲ ਹੀ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਅੰਮ੍ਰਿਤ ਵੇਲਾ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਐਂਡ 101.1 ਮੈਗਾਹਰਟਸ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਠੀਕ 7 ਵਜੇ ਦਾ। ਹੁਣ ਵੇਲਾ ਇਹ ਪ੍ਰੋਗਰਾਮ ਸੱਜਰੀ ਸਵੇਰ ਦਾ।

ਹੋ ਚੁੱਕੀ ਹਾਂ। ਮੈਂ ਆਪ ਸਭ ਦੀ ਰੇਡੀਓ ਦੋਸਤ ਸੁਖਦੀਪ, ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ, ਆਦਾਬ, ਸਤਿ ਸ੍ਰੀ ਅਕਾਲ ਤੇ ਵੈਰੀ ਵੈਰੀ ਗੁੱਡ ਮਾਰਨਿੰਗ। ਅੱਜ ਹੈ ਜੀ ਦਿਨ ਸ਼ੁੱਕਰਵਾਰ, ਸਿਲਸਿਲਾ ਹੋਵੇਗਾ ਰਾਖੇ ਸਰਹੱਦਾਂ ਦੀ, ਤੇ ਸਾਡੇ ਸਰੋਤੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰ ਸਕਦੇ ਨੇ 0164-242-331 ਨੰਬਰ ਡਾਇਲ ਕਰਕੇ। ਤੇ ਸਾਡੇ ਸਰੋਤੇ ਆਪਣੇ ਕੰਮਾਂ ਕਾਰਾਂ ਤੇ ਜਾਣ ਲਈ ਤਿਆਰ ਵੀ ਹੋ ਰਹੇ ਹੋਣਗੇ ਤੇ ਕਈ ਸਰੋਤੇ ਆਪਣੇ ਸਫ਼ਰ ਤੇ ਨਿਕਲ ਵੀ ਚੁੱਕੇ ਹੋਣਗੇ ਤੇ ਡਰਾਈਵ ਕਰਦੇ ਕਰਦੇ ਤੁਸੀਂ ਆਨੰਦ ਮਾਣਦੇ ਰਹਿਣਾ ਜੀ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਨਾਂ ਦਾ, ਤੇ ਨਾਲ ਹੀ ਸਪੀਡ ਦਾ ਧਿਆਨ ਜ਼ਰੂਰ ਰੱਖਣਾ ਜੀ। ਗੱਡੀ ਦੀ ਸਪੀਡ ਘੱਟ ਰੱਖਣੀ ਹੈ ਤੇ ਸੀਟ ਬੈਲਟ ਲਾਉਣੀ ਬਿਲਕੁਲ ਵੀ ਨਹੀਂ ਭੁੱਲਣੀ, ਤੇ ਜੇਕਰ ਤੁਸੀਂ ਦੋ ਪਹੀਆ ਵਾਹਨ ਤੇ ਹੋ ਤਾਂ ਜਿਹੜਾ ਹੈਲਮੇਟ ਹੈ ਉਹ ਜ਼ਰੂਰ ਪਾਉਣਾ। ਤੇ ਸਾਡੇ ਕਈ ਸਰੋਤਿਆਂ ਨੇ ਸਾਡੇ ਸਟੂਡੀਓ ਦਾ ਨੰਬਰ ਡਾਇਲ ਕਰਨਾ ਸ਼ੁਰੂ ਕਰ ਦਿੱਤਾ ਹੋਏਗਾ 0164-242-331, ਤੇ ਪ੍ਰੋਗਰਾਮ ਦਾ ਆਗਾਜ਼ ਕਰ ਲੈਂਦੇ ਹਾਂ ਇਸ ਖੂਬਸੂਰਤ ਜਿਹੇ ਗੀਤ ਦੇ ਨਾਲ, ਤੇ ਨਾਲ ਹੀ ਉਡੀਕ ਕਰਦੇ ਹਾਂ, ਦੇਖਦੇ ਹਾਂ ਕਿਹੜੇ ਸਰੋਤਾ ਜੁੜਦੇ ਨੇ ਪ੍ਰੋਗਰਾਮ ਦੇ ਵਿੱਚ।

0: ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਸੱਜਰੀ ਸਵੇਰ ਤੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਚੁੱਕਿਆ 7:07 ਅਤੇ 31 ਸਕਿੰਟ ਦਾ। ਸਾਡੇ ਪਹਿਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ ਜੀ, ਦੇਖਦੇ ਹਾਂ ਕਿਹੜੇ ਸਰੋਤਾ ਜੁੜੇ ਨੇ ਤੇ ਕਿੱਥੋਂ ਗੱਲ ਕਰ ਰਹੇ ਨੇ। ਹੈਲੋ,
1: ਹਾਂ ਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਮੈਂ ਮਲਕੀਤ ਸਿੰਘ ਬੋਲਦਾ ਜੀ, ਪੱਕਾ ਕਲਾ ਤੋਂ। ਮੈਡਮ
0: ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
1: ਬਹੁਤ ਬਹੁਤ ਸ਼ੁਕਰੀਆ ਜੀ, ਆਪ ਦਾ ਵੀ ਸਵਾਗਤ ਆ
0: ਤੇ ਅੱਜ ਪ੍ਰੋਗਰਾਮ ਦੇ ਵਿੱਚ ਗੀਤ ਕਿਹੜਾ ਸੁਣੋਗੇ?
1: ਗੀਤ ਆ ਜੀ, ਲਾਲ ਚੰਦ ਜਾਵਾਂ ਗਿਆ, ਸਾਡੇ ਪਿਆਰ ਦਾ ਦੁੱਖੀ ਮੁੱਲ ਪਾਇਆ, ਤਰਸ ਨਹੀਂ ਆਇਆ ਮਾਂ ਦੀ ਚੋ ਚਲ ਗਏ।
0: ਜੀ, ਗੀਤ ਤੁਹਾਡਾ ਅਸੀਂ ਕੱਢ ਲਿਆ ਤੇ ਫੌਜੀ ਵੀਰਾਂ ਲਈ ਕੁਝ ਕਹਿਣਾ ਚਾਹੋਗੇ?
1: ਫੌਜੀ ਵੀਰਾਂ ਨੂੰ, ਉਹਨਾਂ ਨੂੰ ਬੇਅੰਤ ਵਧਾਈਆਂ,
0: ਜੀ
1: ਸ਼ੁਕਰਾਨਾ, ਉਹਨਾਂ ਦੇ ਸਦਕੇ ਜਾਈਏ
0: ਜੀ
1: ਜਿਹੜੇ ਆਪਣੇ ਦੇਸ਼ ਦੀ ਰਾਖੀ ਕਰਦੇ ਆ।
0: ਜੀ ਬਿਲਕੁਲ ਜੀ,
1: ਉਹ ਜਿਹੜਾ ਠੰਡੀ ਠੰਡੀ ਵਾਲਾ ਕਹਿੰਦਾ ਵਾ, ਉਹ ਇਹਨਾਂ ਦੇ ਆਧਾਰ ਤੇ ਸੀਗਾ, ਛੁੱਟੀ ਲੈ ਕੇ ਆ ਜਾ, ਮੈਨੂੰ ਭਰਤੀ ਕਰਾ ਲਵੇ।
0: ਜੀ ਕੋਈ ਗੱਲ ਨੀ ਜੀ, ਤੁਹਾਡੇ ਲਈ ਪੇਸ਼ ਹੈ ਲਾਲਚੰਦ ਯਮਲਾ ਜੱਟ ਦੀ ਆਵਾਜ਼ ਦੇ ਵਿੱਚ ਮਾਂ ਦੀਏ ਚੋਚਲੀਏ ਗੀਤ। ਫੋਨ ਕਰਨ ਦੇ ਲਈ ਸ਼ੁਕਰੀਆ ਜੀ।
1: ਬਹੁਤ ਬਹੁਤ ਸ਼ੁਕਰੀਆ।

ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ, ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713 7316 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚਲਦੇ ਪ੍ਰੋਗਰਾਮ ਵਿੱਚ 0164-2240-3131 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ FM ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ, ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।

ਮਲਾ ਦਾ ਦਿੱਲੀ ਨੇ ਤੇਰੇ ਦਾ ਹੀ ਆਦਾਸ ਨੇ ਉਹ ਲੱਕ ਹੈ ਜਿਹਨੂੰ ਕਿਸੇ ਉੱਤੇ ਆਸ ਨੇ ਉਹਨੂੰ ਇੱਕੋ ਇੱਕ ਰੱਬ ਦਾ ਸਹਾਰਾ ਉਹਨੂੰ ਇੱਕੋ ਇੱਕ

0: ਜਿਸ ਰੋਤੇ ਪ੍ਰੋਗਰਾਮ ਚੱਲ ਰਿਹਾ ਸੱਜਰੀ ਸਵੇਰ ਸਿਲਸਿਲਾ ਰਾਖੇ ਸਰਹੱਦਾਂ ਦੀ ਤੇ 0164-242-331 ਨੰਬਰ ਹੋ ਚੁੱਕਿਆ ਜੀ ਡਾਇਲ। ਦੇਖਦੇ ਹਾਂ ਕਿਹੜੇ ਸਰੋਤਾ ਜੁੜੇ ਨੇ ਤੇ ਕਿੱਥੋਂ ਗੱਲ ਕਰ ਰਹੇ ਨੇ। ਹੈਲੋ,
1: ਹੈਲੋ,
0: ਹਾਂਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਅਜਨੇਰ ਸਿੰਘ ਜੀ, ਪਿੰਡ ਸਰਕਾਰੀ ਮਾਂ ਔਰ ਤੀਆਂ ਵਾਲੇ
0: ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
1: ਧੰਨਵਾਦ, ਸ਼ੁਕਰੀਆ ਜੀ।
0: ਜੀ, ਤੇ ਅੱਜ ਪ੍ਰੋਗਰਾਮ ਦੇ ਤਹਿਤ ਗੀਤ ਕਿਹੜਾ ਸੁਣੋਗੇ?
1: ਗਰਮੀ ਚ ਖੜੇ ਸਾਡੇ ਦੇਸ਼ ਦੀ ਸੇਵਾ ਕਰ ਰਹੇ ਆ ਔਰ ਸਾਡੀ ਰਾਖੀ ਕਰ ਰਹੇ ਆ। ਧੰਨਵਾਦ, ਸ਼ੁਕਰੀਆ ਉਹਨਾਂ ਦਾ ਜੀ।
0: ਜੀ, ਸ਼ੁਕਰੀਆ ਜੀ ਫੋਨ ਕਰਨ ਦੇ ਲਈ। ਗੀਤ ਪਹੁੰਚ ਗਿਆ ਜੀ ਤੁਹਾਡੇ ਰੇਡੀਓ ਸੈੱਟ ਤੇ।
1: ਧੰਨਵਾਦ, ਸ਼ੁਕਰੀਆ ਜੀ।
2: ਕਿ ਆਂਗਨ ਮੇ ਮੇਰੇ ਸਵੇਰੇ ਸਵੇਰੇ।

0: ਜਿਸ ਸਰੋਤੇ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ ਸਿਲਸਿਲਾ ਰਾਖੇ ਸਰਹੱਦਾਂ ਦੇ ਤੇ ਸਿਫਰ 164-242-3431 ਨੰਬਰ ਹੋ ਚੁੱਕਿਆ ਜੀ ਡਾਇਲ। ਦੇਖਦੇ ਹਾਂ ਕਿਹੜੇ ਸਰੋਤਾ ਜੁੜੇ ਨੇ ਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਨੇ। ਹੈਲੋ,
1: ਸਤਿ ਸ੍ਰੀ ਅਕਾਲ ਮੈਡਮ।
0: ਸਤਿ ਸ੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਮੈਂ ਮੇਜਰ ਸਿੰਘ ਬੋਲਦਾ ਜੀ, ਪਿੰਡ ਬਲਾੜ ਪਿੰਜੂ ਤੋਂ।
0: ਜੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
1: ਧੰਨਵਾਦ ਜੀ।
0: ਜੀ ਤੇ ਅੱਜ ਗੀਤ ਕਿਹੜਾ ਸੁਣੋਗੇ ਜੀ?
1: ਗੀਤ ਅੱਜ ਕੁਲਦੀਪ ਨਾਨਕ ਦਾ ਸੁਣਾ ਦਿਓ ਜੀ, ਸੇਤੀ ਕਰ ਸਰਵਾ ਪੁੱਤਰਾ।
0: ਜੀ ਗੀਤ ਪਹੁੰਚ ਗਿਆ ਜੀ ਤੁਹਾਡੇ ਰੇਡੀਓ ਸੈੱਟ ਤੇ, ਸ਼ੁਕਰੀਆ ਜੀ ਫੋਨ ਕਰਨ ਦੇ ਲਈ।
1: ਧੰਨਵਾਦ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 19 ਜੂਨ, ਦਿਨ ਸ਼ੁੱਕਰਵਾਰ, ਸ਼ਾਮ 5 ਵਜੇ, ਸਿਲਸਿਲਾ ਪਿੰਡਾਂ ਵਾਲੇ ਆਧਾਰਿਤ ਹੋਵੇਗਾ ਕੇਦੀਪ ਅਤੇ ਜਗਮੋਹਨ ਕੌਰ ਤੇ।

0: ਜੀ ਸਰੋਤੇ, ਪ੍ਰੋਗਰਾਮ ਚੱਲ ਰਿਹਾ ਸਰਜਰੀ ਸਵੇਰ ਤੇ ਮੈਂ ਸੁਖਦੀਪ ਕੌਰ ਬਣੀ ਹੋਈ ਹਾਂ ਤੁਹਾਡੇ ਨਾਲ। ਪ੍ਰੋਗਰਾਮ ਦੇ ਤਹਿਤ ਸਿਲਸਿਲਾ ਜੀ ਰਾਕੇਸ਼ ਸਰਹੱਦਾਂ ਦੇ ਤੇ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਸਕਦੇ ਹੋ। 0164-44-3031 ਨੰਬਰ ਡਾਇਲ ਕਰਕੇ ਫਿਲਹਾਲ ਇੱਕ ਸਰੋਤਾ ਜਿਹੜੇ ਨੇ ਸਾਡੇ ਨਾਲ ਜੁੜੇ ਹੋਏ ਨੇ, ਦੇਖਦੇ ਹਾਂ ਕਿਹੜੇ ਸਰੋਤਾ ਜੁੜੇ ਨੇ ਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਨੇ। ਹੈਲੋ
1: ਹੈਲੋ ਮੈਡਮ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰ
1: ਰਹੇ ਹੋ? ਸਤਿ ਸ਼੍ਰੀ ਅਕਾਲ
0: ਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਪਰਸਨ ਸਿੰਘ ਬੇਦੀ ਜੀ, ਪਿੰਡ ਫੁੱਲੋ ਮਿੱਟੀ ਤੋਂ ਜੀ।
0: ਜੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
1: ਫੌਜੀ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਜੀ ਤੇ
1: ਕਮਾਲਾਂ ਦੇ ਫੌਜੀ ਵੀਰ ਆ ਜੀ ਅੰਮ੍ਰਿਤਪਾਲ, ਉਹਨੂੰ ਸਤਿ ਸ਼੍ਰੀ ਅਕਾਲ ਜੀ।
0: ਜੀ ਤੇ ਗੀਤ ਕਿਹੜਾ ਸੁਣੋਗੇ ਜੀ ਅੱਜ?
1: ਰਾਜੇ ਸਿੱਧੂ ਦਾ ਸੁਣਾ ਦੋ ਜੀ।
0: ਜੀ
1: ਪਿੰਡ ਦੇ ਕੋਈ ਫਰਕ ਨਹੀਂ ਜੀ। ਧੰਨਵਾਦ ਜੀ।
0: ਜੀ

0: ਜੀ ਸਰੋਤਿਓ, ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ ਸਿਲਸਿਲਾ ਰਾਖੇ ਸਰਹੱਦਾਂ ਦੇ ਅਤੇ ਇੱਕ ਸਰੋਤਾ ਸਾਡੇ ਨਾਲ ਜੁੜ ਗਏ ਨੇ ਜੀ। 0164-44-331 ਨੰਬਰ ਡਾਇਲ ਕਰਕੇ ਦੇਖਦੇ ਹਾਂ ਕਿਹੜੇ ਸਰੋਤਾ ਜੁੜੇ ਨੇ ਅਤੇ ਕਿੱਥੋਂ ਗੱਲ ਕਰ ਰਹੇ ਨੇ। ਹੈਲੋ
1: ਜੀ, ਸੁਖਦੀਪ ਮੈਮ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਮੈਂ ਜੀ ਹਰਵੰਤ ਸਿੰਘ ਬੋਲਦਾ, 3 ਘੰਟੇ ਡਿਸਟ੍ਰਿਕਟ ਬਠਿੰਡਾ ਤੋਂ ਜੀ।
0: ਜੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
1: ਸ਼ੁਕਰੀਆ ਜੀ ਤੁਹਾਡਾ
0: ਜੀ। ਤੇ ਅੱਜ ਪ੍ਰੋਗਰਾਮ ਦੇ ਵਿੱਚ ਗੀਤ ਕਿਹੜਾ ਸੁਣੋਗੇ?
1: ਰਣਜੀਤ ਬਾਬੇ ਦਾ ਹੋਰ ਤੋਂ ਖਾਵ ਹੈ ਜੀ।
0: ਜੀ, ਗੀਤ ਤੁਹਾਡਾ ਅਸੀਂ ਕੱਢ ਲਿਆ ਤੇ ਕੀ ਕਹਿਣਾ ਚਾਹੋਗੇ ਤੁਸੀਂ?
1: ਸਲਾਮ ਹੈ ਜੀ, ਬਹੁਤ ਬਹੁਤ ਸਲਾਮ ਹੈ ਫੌਜੀ ਵੀਰਾਂ ਨੂੰ, ਜਿਨ੍ਹਾਂ ਦੇ ਹਲਕੇ ਆਪਾਂ ਆਪਣੇ ਕੰਮ ਤੋਂ ਦੁਨੀਆਂ ਕਰਦੀ ਹੈ
0: ਜੀ।
1: ਹਾਂ, ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦਾ
0: ਜੀ। ਤੇ ਗੀਤ ਜਿਹੜਾ ਤੁਹਾਡਾ ਪਹੁੰਚ ਗਿਆ ਜੀ ਤੁਹਾਡੇ ਰੇਡੀਓ ਸੈੱਟ ਤੇ,
1: ਧੰਨਵਾਦ ਜੀ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 20 ਜੂਨ ਦਿਨ ਸ਼ਨੀਵਾਰ ਨੂੰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਤੁਸੀਂ ਸੁਣੋਗੇ ਧਾਰਮਿਕ ਰੇਡੀਓ ਰੂਪਕ ਕਲ ਤਾਰਨ ਗੁਰੂ ਨਾਨਕ ਆਇਆ।

0: ਤੇ ਇਹ ਰੂਪਕ ਤੁਸੀਂ ਲਗਾਤਾਰ ਆਉਂਦੇ ਸ਼ਨੀਵਾਰ ਵੀ ਸੁਣੋਗੇ। ਸਮਾਂ ਇੱਕ ਵਾਰ ਫੇਰ ਨੋਟ ਕਰ ਲੋ, ਸ਼ਨੀਵਾਰ ਸ਼ਾਮ 5:30 ਵਜੇ। ਭਾਗ ਲੈਣ ਵਾਲੇ ਕਲਾਕਾਰ ਹੋਣਗੇ ਬਲਜੀਤ ਸ਼ਰਮਾ, ਮਮਤਾ ਅਰੋੜਾ, ਸਤਪਾਲ ਬਰਾੜ, ਦਲਬੀਰ ਸਿੰਘ ਤੇ ਸੁਖਜੀਤ ਕੌਰ। ਇਸ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਾਬਾ ਨਾਨਕ ਜੀ ਤੇ ਸਮੂਹ ਆਕਾਸ਼ਵਾਣੀ ਪਰਿਵਾਰ। ਸੋ ਸੁਣਨਾ ਨਾ ਭੁੱਲਣਾ, ਮਿਤੀ 20 ਜੂਨ ਦਿਨ ਸ਼ਨੀਵਾਰ ਨੂੰ ਸ਼ਾਮ 5:30 ਵਜੇ।
1: ਜੀ ਸਰੋਤਿਓ, ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ ਸਿਲਸਿਲਾ ਰਾਖੇ ਸਰਹੱਦਾਂ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਚੁੱਕਿਆ 7:45 ਅਤੇ 40 ਸਕਿੰਟ ਦਾ, ਤੇ ਮੈਂ ਸੁਖਦੀਪ ਕੌਰ ਬਣੀ ਹੋਈ ਹਾਂ ਤੁਹਾਡੇ ਨਾਲ ਪ੍ਰੋਗਰਾਮ ਦੇ ਤਹਿਤ। ਇੱਕ ਸਰੋਤਾ ਸਾਡੇ ਨਾਲ ਜੁੜ ਕੇ ਨੇ ਜੀ, 0164-22-43 ਨੰਬਰ ਡਾਇਲ ਕਰਕੇ ਦੇਖਦੇ ਹਾਂ ਕਿਹੜੇ ਸਰੋਤਾ ਜੁੜੇ ਨੇ ਤੇ ਕਿੱਥੋਂ ਗੱਲ ਕਰ ਰਹੇ ਨੇ।
2: ਹੈਲੋ ਹੈਲੋ,
3: ਨਮਸਕਾਰ
1: ਨਮਸਕਾਰ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ ਜੀ? ਜੀ ਕੁਝ ਮੈਨੂੰ ਲੱਗਦਾ ਨੈਟਵਰਕ ਇਸ਼ੂ ਕਰਕੇ ਉਹਨਾਂ ਦੀ ਨਾਲ ਜਿਹੜਾ ਸਾਡਾ ਸੰਪਰਕ ਨਹੀਂ ਹੋ ਰਿਹਾ, ਤਾਂ ਦੁਬਾਰਾ ਕੋਸ਼ਿਸ਼ ਕਰਦੇ ਹਾਂ ਜੀ ਉਹਨਾਂ ਨਾਲ ਗੱਲ ਕਰਨ ਦੀ। ਤਦ ਤੱਕ ਤੁਸੀਂ ਉਹਨਾਂ ਦੀ ਪਸੰਦ ਦਾ ਸੁਣੋ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਇਹ ਗੀਤ।

0: ਜਿਸ ਸਰੋਤੇ ਉਹ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ 0164-2440-331 ਨੰਬਰ ਹੋ ਚੁੱਕਿਆ ਜੀ ਡਾਇਲ, ਦੇਖਦੇ ਹਾਂ ਕਿਹੜੇ ਸਰੋਤਾ ਜੁੜੇ ਨੇ ਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਨੇ। ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਖੜਕ ਸਿੰਘ ਮੱਟੂ, ਪਿੰਡ ਵਾਲੀਆਂ, ਤਹਿਸੀਲ ਧੂਰੀ, ਜ਼ਿਲ੍ਹਾ ਸੰਗਰੂਰ ਜੀ।
0: ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
1: ਧੰਨਵਾਦ ਜੀ।
0: ਜੀ, ਅੱਜ ਗੀਤ ਕਿਹੜਾ ਸੁਣੋਗੇ ਜੀ?

0: ਨਰਿੰਦਰ ਬੀਬਾ ਦਾ ਸੁਣਾ ਦੋ ਜੀ।
1: ਜੀ ਕੀ ਤੁਹਾਡਾ ਅਸੀਂ ਕੱਢ ਲਿਆ ਤੇ ਕੀ ਕਹਿਣਾ ਚਾਹੋਗੇ ਫੌਜੀ ਵੀਰਾਂ ਬਾਰੇ?
0: ਫੌਜੀ ਵੀਰਾਂ ਨੂੰ ਪਹਿਲਾਂ ਪੁਰਜ਼ੋਰ ਸਲਿਊਟ ਹੈ ਜੀ ਮੇਰੇ ਵੱਲੋਂ
1: ਜੀ
0: ਤੇ ਬਾਕੀ ਫੌਜੀਆਂ ਦੇ ਬਾਰੇ ਤਾਂ ਕੁਛ ਕਹੀ ਨੀ ਸਕਦੇ ਜੀ ਅਸੀਂ।
1: ਜੀ
0: ਹਾਂਜੀ ਭਾਈ, ਇੰਨਾ ਮਹਾਨ ਹਸਤੀਆਂ ਨੇ ਇਹ, ਇੰਨੀਆਂ ਚੀਜ਼ਾਂ ਬਹੁਤ ਹਸਤੀਆਂ ਤਕੜੀਆਂ ਨੇ, ਇਹਨਾਂ ਨਾਲ ਹੀ ਸਾਡਾ ਜਿਹੜਾ ਸੰਸਾਰ ਚੱਲਦਾ, ਸੰਸਾਰ ਹੀ ਕਹੂੰਗਾ ਮੈਂ ਤਾਂ, ਜੋ ਹਰੇਕ ਹਰੇਕ ਮੁਲਕ ਦੀ ਫੌਜ ਆ ਜਿਹੜੀ ਉਹਦੇ ਵਾਸਤੇ ਪੂਰੀ ਇੰਪੋਰਟੈਂਟ ਹੁੰਦੀ ਆ ਜੀ ਉਹ।
1: ਜੀ ਤੇ ਉਹਨਾਂ ਦੇ ਜਿਹੜੇ ਮਾਂ ਪਿਓ ਉਹਨਾਂ ਦਾ ਹੌਸਲਾ ਦੇਖੋ, ਹਨਾ, ਸਭ ਤੋਂ ਵੱਡਾ ਸਲਾਮ ਉਹਨਾਂ ਨੂੰ ਹੈ।
0: ਕਿਉਂਕਿ ਮੈਨੂੰ ਤਾਂ ਇਹਨਾਂ ਬਾਰੇ ਜਿਆਦਾ ਹੀ ਪਤਾ ਜੀ, ਪਹਿਲਾਂ ਮੇਰਾ ਭਰਾ ਸੀ ਵੱਡਾ ਜੀ, ਫਿਰ ਮੇਰੇ ਲੜਕੇ ਦੋ,
1: ਜੀ
0: ਉਸ ਤੋਂ ਬਾਅਦ ਛੋਟੇ ਵੱਡੇ ਭਰਾ ਦੇ ਦੋ ਲੜਕੇ ਉਹਦੇ, ਅਸੀਂ ਤਾਂ ਜਾਨੀ ਪਰਿਵਾਰ ਸੁੱਖ ਨਾਲ ਫੌਜੀਆਂ ਦਾ ਹੀ ਆ, ਸਾਨੂੰ ਇਹਦੇ ਬਾਰੇ ਜਿਆਦਾ ਪਤਾ, ਇਹ ਤਾਂ ਜਿਆਦਾ ਇੱਜ਼ਤ ਕਰਦੇ ਇਹਨਾਂ ਦੀ।
1: ਜੀ ਜੀ ਬਹੁਤ ਵਧੀਆ ਗੱਲ ਹੈ, ਤੇ ਤੁਹਾਡਾ ਵੀ ਜਿਹੜਾ ਹੌਸਲਾ ਉਸਨੂੰ ਸਲਾਮ ਹੈ।
0: ਹਾਂਜੀ ਹਾਂਜੀ
1: ਜੀ, ਤੇ ਗੀ
0: ਧੰਨਵਾਦ ਜੀ,
1: ਪਹੁੰਚ ਗਿਆ ਜੀ ਤੁਹਾਡੇ ਰੇਡੀਓ ਸੈੱਟ ਤੇ, ਸ਼ੁਕਰੀਆ ਜੀ ਫੋਨ ਕਰਨ ਦੇ ਲਈ।
0: ਧੰਨਵਾਦ ਜੀ, ਧੰਨਵਾਦ।

ਜੀ ਸਰੋਤੇ, ਪ੍ਰੋਗਰਾਮ ਚੱਲ ਰਿਹਾ ਸੱਜਰੀ ਸਵੇਰ। ਸਟੂਡੀਓ ਦੀ ਘੜੀ ਤੇ ਸਮਾਂ ਹੋ ਚੁੱਕਿਆ 7:56 ਅਤੇ 7 ਸਕਿੰਟ ਦਾ। ਕਹਿੰਦੇ ਨੇ ਕਿ ਨਾ ਸੋਚਿਆ ਕਰ ਅੱਗੇ ਕੀ ਹੋਣਾ, ਨਾ ਸੋਚਿਆ ਕਰ ਕਿ ਅੱਗੇ ਕੀ ਹੋਣਾ, ਜੋ ਮਗਰ ਹੋਇਆ ਉਹ ਕਿਹੜਾ ਕਿਸੇ ਨੇ ਸੋਚਿਆ ਸੀ। ਕਹਿੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਜਿਹੜੀਆਂ ਮੁਸ਼ਕਿਲਾਂ ਨੇ ਉਹ ਆਉਂਦੀਆਂ ਹੀ ਰਹਿੰਦੀਆਂ ਨੇ, ਅਤੇ ਜੇਕਰ ਉਹਨਾਂ ਵਿੱਚੋਂ ਹੱਸ ਕੇ ਲੰਘਿਆ ਜਾਵੇ ਤਾਂ ਬਹੁਤ ਵਧੀਆ ਗੱਲ ਹੈ। ਇਸੇ ਤਰ੍ਹਾਂ ਇੱਕ ਵਾਰ ਇੱਕ ਗੁਰੂ ਅਤੇ ਇੱਕ ਚੇਲਾ ਤੇਜ਼ ਨਦੀ ਦੇ ਕੋਲੇ ਆ ਜਾ ਰਹੇ ਸੀ, ਤਾਂ ਜਿਹੜਾ ਨਦੀ ਨੂੰ ਜਦੋਂ ਪਾਰ ਕਰਨ ਲੱਗੇ ਤਾਂ ਜਿਹੜਾ ਚੇਲਾ ਉਹ ਡਰ ਗਿਆ, ਤਾਂ ਗੁਰੂ ਜੀ ਨੇ ਕਿਹਾ ਕਿ ਨਦੀ ਸੁੱਕਣ ਦਾ ਇੰਤਜ਼ਾਰ ਕਰੋ। ਤਾਂ ਚੇਲਾ ਬੋਲਿਆ, ਪਾਣੀ ਤਾਂ ਕਦੇ ਸੁੱਕਣਾ ਹੀ ਨਹੀਂ। ਤਾਂ ਫਿਰ ਗੁਰੂ ਜੀ ਨੇ ਸਮਝਾਇਆ ਕਿ ਜ਼ਿੰਦਗੀ ਵਿੱਚ ਮੁਸ਼ਕਲਾਂ ਵੀ ਕਦੇ ਖਤਮ ਨਹੀਂ ਹੁੰਦੀਆਂ, ਉਹਨਾਂ ਦੇ ਮੁੱਕਣ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ, ਬਲਕਿ ਉਹਨਾਂ ਨੂੰ ਸੰਭਾਲਦੇ

ਇਸ ਗੀਤ ਦੇ ਨਾਲ ਹੀ ਪ੍ਰੋਗਰਾਮ ਸੱਜੇ ਸਵੇਰ ਮੈਨੂੰ ਸੁਖਦੀਪ ਨੂੰ ਇੱਥੇ ਹੀ ਸੰਪੂਰਨ ਕਰਨ ਦੀ ਦਿਓ ਆਗਿਆ। ਤੁਹਾਡੇ ਤੱਕ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਤਕਨੀਕੀ ਸਹਿਯੋਗ ਲਈ ਧੰਨਵਾਦ ਕਰਨਾ ਚਾਹਾਂਗੇ ਸਮੂਹ ਤਕਨੀਕੀ ਸਟਾਫ ਦਾ। ਅਤੇ ਹੁਣ ਮੈਨੂੰ ਸੁਖਦੀਪ ਨੂੰ ਦਿਓ ਇਜਾਜ਼ਤ। ਧੰਨਵਾਦ।

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਐਨ 101.1 ਮੈਗਾਹਰਟਜ਼ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 7:59 ਅਤੇ 35 ਸਕਿੰਟ ਦਾ। ਠੀਕ 8 ਵਜੇ ਤੁਸੀਂ ਸੁਣੋਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ, 8:15 ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦਿੱਲੀ ਤੋਂ, 8:30 ਵਜੇ ਤੁਸੀਂ ਸੁਣੋਗੇ ਪੰਜਾਬੀ ਵਿਚ ਖ਼ਬਰਾਂ ਆਕਾਸ਼ਵਾਣੀ ਜਲੰਧਰ ਤੋਂ।

0: स्पष्ट संदेश सी कि आलमी शासन उदों ही प्रभावशाली होएगा जदों ये समावेशी होएगा। उन्हें कहा कि विश्व विकास उदों ही स्थिर होएगा जदों ये सांझा किया जाएगा। प्रधानमंत्री ने कहा कि इन चुनौतीपूर्ण समय में फ्रांस और भारत विचकार भाईवाली विश्वास स्थिरता ते सहयोग का एक मजबूत थंब बन गई है। उन्होंने कहा कि दोवां धिरां ने अपने संबंधों को एक विशेष आलमी रणनीतिक भाईवाली के पद्धर तक वधाया है। श्री मोदी ने कहा कि फ्रांस विच उदों पहुंचे ने जदों उन्हां दी सरकार ने 12 साल पूरे कीते ने। उन्हां कहा कि भारत ने पिछले 12 सालां विच सारे खेत्रां विच बेमिसाल विकास देखिया है।
1: 12 साल के इस कालखंड में भारत का जीडीपी दोगुना हुआ है, एयरपोर्ट की संख्या दोगुनी हुई है, यूनिवर्सिटीज की संख्या भी दोगुनी हो गई है, हाईवे कंस्ट्रक्शन की स्पीड 3 गुना बढ़ गई है और मेट्रो नेटवर्क 4 गुना बड़ा हो गया है।
0: प्रधानमंत्री नरेंद्र मोदी फ्रांस के सफल दौरे तो बाद देश लई रवाना हो गए ने। विदेश मंत्रालय के बुलारे रणधीर जायसवाल ने कहा कि प्रधानमंत्री मोदी की सफल यात्रा ने भारत फ्रांस विशेष आलमी रणनीतिक भाईवाली नवी प्रेरणा दी है ते मुख खेत्रां विच सहयोग वधाउण की सांझी वचनबद्धता मजबूत किया है। प्रधानमंत्री नरेंद्र मोदी अज नवी दिल्ली विच पीएम विकसित भारत रोजगार योजना तहत 2400 करोड़ रुपए की राशि वंडणगे। इस योजना नाल देश भर विच रोजगार के 15 लाख मौके पैदा हुए ने। किरत ते रोजगार मंत्री डॉ मनसुख मांडविया ने कहा कि अगस्त 2025 विच शुरू हुई इस योजना तहत 63 लाख तो वध कामे रस्मी कार्यबल विच शामिल हुए ने जिन्हां विचों लगभग 30% औरतां ने। यह योजना कर्मचारियों ते मालकां दोवां नूं रस्मी अर्थव्यवस्था विच हिस्सा लैण लई उत्साहित करन लई तैयार कीती गई है। इस योजना तहत पहली बार काम करने वाले कर्मचारी 15,000 रुपए की इंसेंटिव राशि लई योग ने जिस नाल ओह कार्यबल विच दाखिल होण ते महत्वपूर्ण सहायता प्राप्त करदे ने। वाधू रोजगार पैदा करने वाले मालक प्रति वाधू कर्मचारी प्रति महीना 3,000 रुपए के लाभ के हकदार ने। पंजाब विच प्रोग्राम पटियाला संगरूर लुधियाणा ईपीएफओ जलंधर अमृतसर ते बटाला ईपीएफ दफ्तर समेत 6 थावां ते कराया जाएगा। इस मौके 2 वख-वख श्रेणियां अधीन 16,417 मुलाजमां ते 1,256 मालकां विच करीब 9 करोड़ रुपए तो वध दी रकम वंडी जाएगी। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਮੱਧ ਪ੍ਰਦੇਸ਼ ਦੇ ਓਂਕਾਰੇਸ਼ਵਰ ਵਿੱਚ ਅੰਤਰਰਾਸ਼ਟਰੀ ਸਿਕਲ ਸੈੱਲ ਦਿਵਸ ਮੌਕੇ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਇਸ ਤੋਂ ਬਾਅਦ ਉਹ ਓਡੀਸ਼ਾ ਦੇ ਰਾਏ ਰੰਗਪੁਰ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਕੱਲ੍ਹ ਰਾਸ਼ਟਰਪਤੀ ਨੇ ਬੈਤੂਲ ਵਿੱਚ ਅਧਿਆਤਮਕ ਜਾਗਰਤੀ ਰਾਹੀਂ ਆਦਿਵਾਸੀ ਭਾਈਚਾਰਿਆਂ ਨੂੰ ਸਮਰੱਥ ਬਣਾਉਣ ਦੇ ਇੱਕ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਸ ਮੌਕੇ ਤੇ ਉਨ੍ਹਾਂ ਕਿਹਾ ਕਿ ਆਦਿਵਾਸੀ ਭਾਈਚਾਰਿਆਂ ਨੂੰ ਸਮਰੱਥ ਬਣਾਉਣਾ ਦੇਸ਼ ਦੇ ਵਿਕਾਸ ਲਈ ਬਹੁਤ ਮਹੱਤਵਪੂਰਨ ਹੈ ਅਤੇ ਉਨ੍ਹਾਂ ਦੀ ਜੀਵਨ ਸ਼ੈਲੀ ਕੁਦਰਤ ਅਤੇ ਅਧਿਆਤਮਕ ਕਦਰਾਂ ਕੀਮਤਾਂ ਨਾਲ ਡੂੰਘਾਈ ਨਾਲ ਜੁੜੀ ਹੋਈ ਹੈ। ਬਾਅਦ ਵਿੱਚ ਰਾਸ਼ਟਰਪਤੀ ਨੇ ਖੰਡਵਾ ਜ਼ਿਲ੍ਹੇ 'ਚ ਓਮਕਾਰੇਸ਼ਵਰ ਅਤੇ ਮੰਬਲੇਸ਼ਵਰ ਜੋਤਿਰਲਿੰਗ ਮੰਦਰਾਂ ਵਿੱਚ ਪੂਜਾ ਕੀਤੀ। ਉਪ ਰਾਸ਼ਟਰਪਤੀ ਸੀਪੀ ਰਾਧਾ ਕ੍ਰਿਸ਼ਨਨ ਅੱਜ ਤੋਂ ਲੱਦਾਖ ਦੇ 3 ਦਿਨਾਂ ਦੌਰੇ ਤੇ ਹੋਣਗੇ। ਉਹ ਲੇਹ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਵਿੱਚ ਹਿੱਸਾ ਲੈਣਗੇ। ਇਹ ਸ੍ਰੀ ਰਾਧਾ ਕ੍ਰਿਸ਼ਨ ਦਾ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦਾ ਪਹਿਲਾ ਦੌਰਾ ਹੈ। ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਨੇ ਅਗਨੀਵੀਰਾਂ ਨੂੰ ਸਿੱਖਿਆ ਤੇ ਹੁਨਰ ਵਿਕਾਸ ਰਾਹੀਂ ਸਮਰੱਥ ਬਣਾਉਣ ਲਈ ਅੰਮ੍ਰਿਤਸਰ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਇੱਕ ਸਮਝੌਤੇ ਤੇ ਦਸਤਖਤ ਕੀਤੇ ਨੇ। ਇਸ ਪਹਿਲਕਦਮੀ ਦਾ ਉਦੇਸ਼ ਅਗਨੀਵੀਰਾਂ ਦੀ ਅਕਾਦਮਿਕ ਯੋਗਤਾ, ਪੇਸ਼ੇਵਰ ਯੋਗਤਾ ਤੇ ਲੰਮੇ ਸਮੇਂ ਦੀਆਂ ਕਰੀਅਰ ਸੰਭਾਵਨਾਵਾਂ ਨੂੰ ਵਧਾਉਣਾ ਹੈ ਤਾਂ ਜੋ ਫੌਜੀ ਅਤੇ ਸਿਵਿਲੀਅਨ ਦੋਵਾਂ ਖੇਤਰਾਂ ਵਿੱਚ ਲਾਹੇਵੰਦ ਹੁਨਰ ਪ੍ਰਾਪਤ ਕਰ ਸਕਣ। ਉਨ੍ਹਾਂ ਕੋਲ 6 ਮਹੀਨਿਆਂ ਅੰਦਰ ਪੂਰੇ ਹੋਣ ਵਾਲੇ ਡਿਪਲੋਮਾ ਪ੍ਰੋਗਰਾਮਾਂ ਅਤੇ 3 ਸਾਲਾਂ ਵਿੱਚ ਪੂਰੇ ਹੋਣ ਵਾਲੇ BA, BCA ਤੇ BCOM ਵਰਗੇ ਡਿਗਰੀ ਪ੍ਰੋਗਰਾਮਾਂ ਤੱਕ ਪਹੁੰਚ ਦਾ ਮੌਕਾ ਹੋਵੇਗਾ। ਪੰਜਾਬ ਦੇ ਮਾਝਾ ਇਲਾਕੇ ਲਈ ਇੱਕ ਇਤਿਹਾਸਕ ਪ੍ਰਾਪਤੀ ਵਜੋਂ ਭਾਰਤ ਸਰਕਾਰ ਨੇ ਲੰਮੇ ਸਮੇਂ ਤੋਂ ਲਟਕੇ ਪਏ ਕਾਦੀਆਂ ਬਿਆਸ ਰੇਲ ਲਾਈਨ ਪ੍ਰੋਜੈਕਟ ਨੂੰ ਮੁੜ ਜੀਵੰਤ ਕਰ ਦਿੱਤਾ ਹੈ। ਕੱਲ੍ਹ ਨਵੀਂ ਦਿੱਲੀ ਦੇ ਰੇਲ ਭਵਨ ਵਿਖੇ ਮੀਡੀਆ ਨੂੰ ਸੰਬੋਧਨ ਕਰਦਿਆਂ ਰੇਲਵੇ ਤੇ ਖੁਰਾਕ ਪ੍ਰੋਸੈਸਿੰਗ ਸਨਅਤਾਂ ਬਾਰੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਸ ਮਹੱਤਵਪੂਰਨ ਪ੍ਰੋਜੈਕਟ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਰੇਲਵੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਖੇਤਰੀ ਵਿਕਾਸ ਨੂੰ ਗਤੀ ਦੇਣ ਲਈ ਕੇਂਦਰ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਕਾਦੀਆਂ ਬਿਆਸ ਰੇਲ ਸੰਪਰਕ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਬਿੱਟੂ ਨੇ ਦੱਸਿਆ ਕਿ ਤਜਵੀਜ਼ਸ਼ੁਦਾ ਰੇਲ ਪਟੜੀ ਗੁਰਦਾਸਪੁਰ ਜ਼ਿਲ੍ਹੇ ਦੇ ਕਾਦੀਆਂ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਬਿਆਸ ਨਾਲ ਜੋੜੇਗੀ। ਕਰੀਬ 39.68 ਕਿਲੋਮੀਟਰ ਲੰਮੀ ਇਸ ਬ੍ਰੌਡਗੇਜ ਪਟੜੀ ਦੀ ਅਨੁਮਾਨਿਤ ਲਾਗਤ 1,400 ਕਰੋੜ ਰੁਪਏ ਦੇ ਕਰੀਬ ਹੋਏਗੀ।

0: ਅਮਰੀਕਾ ਨੇ ਇਰਾਨੀ ਬੰਦਰਗਾਹਾਂ ਅਤੇ ਤੱਟਵਰਤੀ ਇਲਾਕਿਆਂ ਵਿੱਚ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਤੇ ਲੱਗੀ ਸਮੁੰਦਰੀ ਨਾਕਾਬੰਦੀ ਹਟਾ ਲਈ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਅਮਰੀਕੀ ਸੈਂਟਰਲ ਕਮਾਂਡ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਿਰਦੇਸ਼ ਅਨੁਸਾਰ ਇਰਾਨ ਵਿਰੁੱਧ ਅਮਰੀਕੀ ਸਮੁੰਦਰੀ ਫੌਜ ਦੀਆਂ ਕਾਰਵਾਈਆਂ ਖਤਮ ਕਰ ਦਿੱਤੀਆਂ ਗਈਆਂ ਨੇ। ਹਾਲਾਂਕਿ ਨਾਕਾਬੰਦੀ ਹਟਾਉਣ ਦੇ ਬਾਵਜੂਦ ਅਮਰੀਕੀ ਸਮੁੰਦਰੀ ਫੌਜ ਸਮਝੌਤੇ ਦੀ ਪਾਲਣਾ ਦੀ ਨਿਗਰਾਨੀ ਕਰਨ ਲਈ ਆਸ ਪਾਸ ਤੈਨਾਤ ਰਹੇਗੀ। ਰਾਸ਼ਟਰਪਤੀ ਟਰੰਪ ਨੇ ਇਰਾਨ ਨਾਲ ਲਗਭਗ 4 ਮਹੀਨਿਆਂ ਦੇ ਟਕਰਾਅ ਤੋਂ ਬਾਅਦ ਸ਼ਾਂਤੀ ਸਮਝੌਤੇ ਦੇ ਇੱਕ ਦਿਨ ਬਾਅਦ ਇਹ ਐਲਾਨ ਕੀਤਾ ਹੈ। ਭਾਰਤ ਨੇ ਚੀਨ ਦੇ ਗੁਆਂਗਡੋਂਗ ਵਿੱਚ ਵਿਸ਼ਵ ਟੀਮ ਸਨੂਕਰ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਫਾਈਨਲੀ ਕੁਆਲੀਫਾਈ ਕਰ ਲਿਆ ਹੈ। ਭਾਰਤ ਨੇ ਮੌਜੂਦਾ ਚੈਂਪੀਅਨ ਹਾਂਗਕਾਂਗ ਚੀਨ ਨੂੰ 3-1 ਨਾਲ ਹਰਾਇਆ। ਫੀਫਾ ਵਿਸ਼ਵ ਕੱਪ ਵਿੱਚ ਬੀਤੀ ਰਾਤ ਅਮਰੀਕਾ ਦੇ ਅਟਲਾਂਟਾ ਸਟੇਡੀਅਮ ਵਿੱਚ ਗਰੁੱਪ ਏ ਦੇ ਮੈਚ ਵਿੱਚ ਚੈੱਕ ਗਣਰਾਜ ਅਤੇ ਦੱਖਣੀ ਅਫਰੀਕਾ ਵਿਚਕਾਰ ਮੈਚ 1-1 ਗੋਲ ਨਾਲ ਬਰਾਬਰ ਰਿਹਾ। ਇਸ ਤੋਂ ਪਹਿਲਾਂ ਕੱਲ੍ਹ ਮੈਕਸੀਕੋ ਸਿਟੀ ਵਿੱਚ ਖੇਡੇ ਗਏ ਗਰੁੱਪ ਕੇ ਦੇ ਮੈਚ ਵਿੱਚ ਕੋਲੰਬੀਆ ਨੇ ਉਜ਼ਬੇਕਿਸਤਾਨ ਨੂੰ 3-1 ਨਾਲ ਹਰਾਇਆ। ਗਰੁੱਪ ਐਲ ਦੇ ਮੈਚ ਵਿੱਚ ਗਾਨਾ ਨੇ ਪਨਾਮਾ ਨੂੰ 1-0 ਨਾਲ ਹਰਾ ਕੇ ਮਹੱਤਵਪੂਰਨ ਅੰਕ ਹਾਸਲ ਕੀਤਾ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਵਿੱਚ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਹੈ। ਬਿਹਾਰ, ਰਾਜਸਥਾਨ, ਉੜੀਸਾ, ਝਾਰਖੰਡ ਤੇ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਵੀ ਅੱਜ ਇਸੇ ਤਰ੍ਹਾਂ ਦੀ ਸਥਿਤੀ ਰਹੇਗੀ। ਪੰਜਾਬ ਵਿੱਚ ਅੱਜ ਜਲੰਧਰ 'ਚ ਸਵੇਰੇ ਬਾਰਿਸ਼ ਹੋਣ ਨਾਲ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਲਮੀ ਅਨਿਸ਼ਚਿਤਤਾਵਾਂ ਅਤੇ ਰੁਕਾਵਟਾਂ ਦਰਮਿਆਨ ਭਾਰਤ ਦੁਨੀਆ ਲਈ ਇੱਕ ਭਰੋਸੇਮੰਦ ਅਤੇ ਸਥਾਈ ਭਾਈਵਾਲ ਵਜੋਂ ਉਭਰ ਰਿਹਾ ਹੈ। ਸ੍ਰੀ ਮੋਦੀ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ ਤਹਿਤ 2400 ਕਰੋੜ ਰੁਪਏ ਦੀ ਰਾਸ਼ੀ ਵੰਡਣਗੇ। ਪੰਜਾਬ ਵਿੱਚ ਇਹ ਪ੍ਰੋਗਰਾਮ 6 ਥਾਵਾਂ 'ਤੇ ਕਰਾਇਆ ਜਾਵੇਗਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਮੱਧ ਪ੍ਰਦੇਸ਼ ਦੇ ਓਮਕਾਰੇਸ਼ਵਰ ਵਿੱਚ ਅੰਤਰਰਾਸ਼ਟਰੀ ਸਿੱਖਲ ਸੈੱਲ ਦਿਵਸ ਮੌਕੇ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਅਮਰੀਕਾ ਨੇ ਇਰਾਨ ਨਾਲ ਹੋਏ ਸਮਝੌਤਿਆਂ ਤੋਂ ਬਾਅਦ ਇਰਾਨੀ ਬੰਦਰਗਾਹਾਂ ਵਿੱਚ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ 'ਤੇ ਲੱਗੀ ਸਮੁੰਦਰੀ ਨਾਕਾਬੰਦੀ ਹਟਾ ਲਈ ਹੈ ਅਤੇ ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਨੇ ਅਗਨੀਵੀਰਾਂ ਨੂੰ ਸਿੱਖਿਆ ਅਤੇ ਹੁਨਰ ਵਿਕਾਸ ਰਾਹੀਂ ਸਮਰੱਥ ਬਣਾਉਣ ਲਈ ਅੰਮ੍ਰਿਤਸਰ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਇੱਕ ਸਮਝੌਤੇ 'ਤੇ ਦਸਤਖਤ ਕੀਤੇ ਨੇ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ। ਨਮਸਕਾਰ।
1: ਹੁਣ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਆਕਾਸ਼ਵਾਣੀ ਐਫਐਮ ਬਠਿੰਡਾ ਐਫਐਮ 101.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 8:40 ਅਤੇ 12 ਸਕਿੰਟ ਦਾ। ਹੁਣ ਵੇਲਾ ਇਹ ਪ੍ਰੋਗਰਾਮ ਮਹਿਕ ਪੰਜਾਬ ਦੀ ਦਾ। ਜੀ ਸਰੋਤੇ, ਪ੍ਰੋਗਰਾਮ ਮਹਿਕ ਪੰਜਾਬ ਦੀ ਲੈ ਕੇ ਹਾਜ਼ਰ ਹਾਂ ਮੈਂ ਆਪ ਸਭ ਦੀ ਰੇਡੀਓ ਦੋਸਤ ਸੁਖਦੀਪ। ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਅੱਜ ਦੇ ਪ੍ਰੋਗਰਾਮ ਤਹਿਤ ਸੁਣਾਵਾਂਗੇ ਤੁਹਾਨੂੰ ਪਰਦੇਸ਼ਿਕ ਸੰਗੀਤ ਤੇ ਆਓ ਫਿਰ ਪ੍ਰੋਗਰਾਮ ਦਾ ਆਗਾਜ਼ ਕਰਦਿਆਂ ਇਸ ਰਾਜਸਥਾਨੀ ਗੀਤ ਦੇ ਨਾਲ।

ਕਿਸਾਨ ਵੀਰਾਂ ਤੇ ਭੈਣਾਂ ਲਈ ਖੁਸ਼ਖਬਰੀ, ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ 20 ਜੂਨ ਨੂੰ ਹੁਗਲੀ ਪੱਛਮੀ ਬੰਗਾਲ ਤੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 23ਵੀਂ ਕਿਸ਼ਤ ਜਾਰੀ ਕਰਨਗੇ। ਇਸ ਦੇ ਤਹਿਤ 9,44,00,000 ਤੋਂ ਵੀ ਵਧੇਰੇ ਕਿਸਾਨਾਂ ਦੇ ਖਾਤਿਆਂ 18,880 ਕਰੋੜ ਰੁਪਏ ਪਾਏ ਜਾਣਗੇ। PM ਸਨਮਾਨ ਨਿਧੀ ਦੀ ਇਸ ਕਿਸ਼ਤ ਦੇ ਨਾਲ ਕਿਸਾਨਾਂ ਨੂੰ ਪ੍ਰਦਾਨ ਕੀਤੀ ਗਈ ਕੁੱਲ ਰਾਸ਼ੀ 4,46,000 ਕਰੋੜ ਰੁਪਏ ਤੋਂ ਵਧੇਰੇ ਹੋ ਜਾਏਗੀ, ਜੋ ਕਿ ਕਰੋੜਾਂ ਹੀ ਕਿਸਾਨ ਪਰਿਵਾਰਾਂ ਨੂੰ ਆਰਥਿਕ ਸੁਰੱਖਿਆ ਤੇ ਮਜ਼ਬੂਤੀ ਪ੍ਰਦਾਨ ਕਰ

ਜਿਸ ਸਰੋਤੇ ਪ੍ਰੋਗਰਾਮ ਚੱਲ ਰਿਹਾ ਮਹਿਕ ਪੰਜਾਬ ਦੀ ਤੇ ਤੁਸੀਂ ਆਨੰਦ ਮਾਣ ਰਹੇ ਹੋ ਪ੍ਰਦੇਸ਼ਿਕ ਸੰਗੀਤ ਦਾ। ਤੇ ਆਓ ਹੁਣ ਪ੍ਰੋਗਰਾਮ ਤਹਿਤ ਸੁਣਦੇ ਹਾਂ ਦਿਲਰਾਜ ਕੌਰ ਅਤੇ ਵਿਜੇ ਮਜੂਮਦਾਰ ਦੀਆਂ ਆਵਾਜ਼ਾਂ ਦੇ ਵਿੱਚ ਹਰਿਆਣਵੀ ਗੀਤ।

0: ਸਰੋਤਿਓ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਮਿਤੀ 19 ਜੂਨ ਦਿਨ ਸ਼ੁੱਕਰਵਾਰ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਦੇ ਤਹਿਤ ਅਸੀਂ ਤੁਹਾਨੂੰ ਲੈ ਚੱਲਾਂਗੇ ਬਠਿੰਡਾ ਜ਼ਿਲ੍ਹੇ ਦੇ 2 ਬਹੁਤ ਹੀ ਪੁਰਾਣੇ ਇਤਿਹਾਸਿਕ ਅਤੇ ਧਾਰਮਿਕ ਸਥਾਨਾਂ ਤੇ, ਜਿਨ੍ਹਾਂ ਦੇ ਵਿੱਚ ਦਰਗਾਹ ਬਾਬਾ ਹਾਜੀ ਰਤਨ ਅਤੇ ਗੁਰਦੁਆਰਾ ਹਾਜੀ ਰਤਨ ਪਾਤਸ਼ਾਹੀ 10ਵੀਂ ਸ਼ਾਮਿਲ ਹੈ। ਸੋ ਬਾਬਾ ਹਾਜੀ ਰਤਨ ਅਤੇ ਗੁਰਦੁਆਰਾ ਹਾਜੀ ਰਤਨ ਪਾਤਸ਼ਾਹੀ 10ਵੀਂ ਦਾ ਧਾਰਮਿਕ ਅਤੇ ਇਤਿਹਾਸਿਕ ਮਹੱਤਵ ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਤਾਂ ਜ਼ਰੂਰ ਸੁਣਨਾ ਪ੍ਰੋਗਰਾਮ ਯੁਵਾਣੀ, ਮਿਤੀ 19 ਜੂਨ ਦਿਨ ਸ਼ੁੱਕਰਵਾਰ ਸ਼ਾਮ 6:30 ਵਜੇ।
1: ਜੀ ਸਰੋਤੇ, ਪ੍ਰੋਗਰਾਮ ਚੱਲ ਰਿਹਾ ਮਹਿਕ ਪੰਜਾਬ ਦੇ, ਤੁਸੀਂ ਆਨੰਦ ਮਾਣ ਰਹੇ ਹੋ ਪ੍ਰਦੇਸ਼ਿਕ ਸੰਗੀਤ ਦਾ। ਤੇ ਆਓ ਹੁਣ ਸੁਣਦੇ ਹਾਂ ਫਾਲਗੁਨੀ ਪਾਠਕ ਦੀ ਆਵਾਜ਼ ਦੇ ਵਿੱਚ ਇਹ ਗੁਜਰਾਤੀ ਗੀਤ।

ਇਸ ਕੀਤੇ ਨਾਲ ਹੀ ਪ੍ਰੋਗਰਾਮ ਮਹਿਕ ਪੰਜਾਬੀ ਦਾ ਵੇਲਾ ਇੱਥੇ ਹੀ ਸੰਪੂਰਨ ਹੁੰਦਾ ਹੈ। ਮੈਨੂੰ ਸੁਖਦੀਪ ਨੂੰ ਦਿਓ ਇਜਾਜ਼ਤ। ਧੰਨਵਾਦ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਐਨ 101.1 ਮੈਗਾਹਰਟਜ਼ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 8:59 ਅਤੇ 17 ਸਕਿੰਟ ਦਾ। ਠੀਕ 9 ਵਜੇ ਤੋਂ ਲੈ ਕੇ 10 ਵਜੇ ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 9 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਤਰਲੋਕ ਤੇ 9:30 ਵਜੇ ਪ੍ਰੋਗਰਾਮ ਆਜ ਕੇ ਫਨਕਾਰ।

0: ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਗੀਤ ਪਿਟਾਰਾ ਅਤੇ ਤੁਸੀਂ ਆਨੰਦ ਮਾਣ ਰਹੇ ਹੋ ਸਦਾਬਹਾਰ ਪੰਜਾਬੀ ਗੀਤਾਂ ਦਾ। ਅਤੇ ਪ੍ਰੋਗਰਾਮ ਦੇ ਵਿੱਚ ਅਗਲਾ ਧਾਰਮਿਕ ਗੀਤ ਸੁਣਦੇ ਹਾਂ ਸਤਵਿੰਦਰ ਬਿੱਟੀ ਦੀ ਆਵਾਜ਼ ਵਿੱਚ।
1: ਅੱਗ ਮੱਚਦੀ ਕਹਿਰ ਦੀਆਂ ਲਾਟਾਂ, ਇਹ ਲੰਮੀਆਂ ਸਿੱਖੀ ਦੀਆਂ ਵਾਟਾਂ, ਕੁਰਬਾਨੀ ਦੇ ਪੁੰਜ, ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਤੱਤੀ ਤਵੀ ਤੇ ਵਿਰਾਜਮਾਨ ਹਨ, ਤੱਤਾ ਰੇਤਾ ਉਹਨਾਂ ਦੇ ਸੀਸ ਤੇ ਪੈ ਰਿਹਾ ਹੈ, ਪਰ ਸਤਿਗੁਰ ਮੁਖੋਂ ਫਰਮਾਉਂਦੇ ਹਨ, ਤੇਰਾ ਭਾਣਾ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 20 ਜੂਨ ਦਿਨ ਸ਼ਨੀਵਾਰ ਸ਼ਾਮ 5:30 ਵਜੇ ਹਫਤਾਵਾਰੀ ਸਿਲਸਿਲਾ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਸਾਡਾ ਵਿਸ਼ਾ ਹੋਵੇਗਾ ਅਰਦਾਸ ਦਰਸ਼ਨ ਰੂਪ ਅਭਿਆਸ।

ਕਿਸਾਨ ਵੀਰਾਂ ਤੇ ਭੈਣਾਂ ਲਈ ਖੁਸ਼ਖਬਰੀ। ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ 20 ਜੂਨ ਨੂੰ ਹੁਗਲੀ ਪੱਛਮੀ ਬੰਗਾਲ ਤੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 23ਵੀਂ ਕਿਸ਼ਤ ਜਾਰੀ ਕਰਨਗੇ। ਇਸ ਦੇ ਤਹਿਤ 9,44,00,000 ਤੋਂ ਵੀ ਵਧੇਰੇ ਕਿਸਾਨਾਂ ਦੇ ਖਾਤਿਆਂ 18,880 ਕਰੋੜ ਰੁਪਏ ਪਾਏ ਜਾਣਗੇ। PM ਸਨਮਾਨ ਨਿਧੀ ਦੀ ਇਸ ਕਿਸ਼ਤ ਦੇ ਨਾਲ ਕਿਸਾਨਾਂ ਨੂੰ ਪ੍ਰਦਾਨ ਕੀਤੀ ਗਈ ਕੁੱਲ ਰਾਸ਼ੀ 4,46,000 ਕਰੋੜ ਰੁਪਏ ਤੋਂ ਵਧੇਰੇ ਹੋ ਜਾਏਗੀ, ਜੋ ਕਿ ਕਰੋੜਾਂ ਹੀ ਕਿਸਾਨ ਪਰਿਵਾਰਾਂ ਨੂੰ ਆਰਥਿਕ ਸੁਰੱਖਿਆ ਤੇ ਮਜ਼ਬੂਤੀ ਪ੍ਰਦਾਨ ਕਰ ਰਹੀ ਹੈ।

ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਸ਼੍ਰੀ ਬਲਜੀਤ ਸ਼ਰਮਾ। ਸਰਵਣ ਕਰਨਾ ਨਾ ਭੁੱਲਿਓ, 20 ਜੂਨ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 20 ਜੂਨ ਦਿਨ ਸ਼ਨੀਵਾਰ ਨੂੰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਤੁਸੀਂ ਸੁਣੋਗੇ ਧਾਰਮਿਕ ਰੇਡੀਓ ਰੂਪਕ ਕਲ ਤਾਰਨ ਗੁਰੂ ਨਾਨਕ ਆਇਆ।

0: ਤੇ ਇਹ ਰੂਪਕ ਤੁਸੀਂ ਲਗਾਤਾਰ ਆਉਂਦੇ ਸ਼ਨੀਵਾਰ ਵੀ ਸੁਣੋਗੇ। ਸਮਾਂ ਇੱਕ ਵਾਰ ਫੇਰ ਨੋਟ ਕਰ ਲੋ, ਸ਼ਨੀਵਾਰ ਸ਼ਾਮ 5:30 ਵਜੇ। ਭਾਗ ਲੈਣ ਵਾਲੇ ਕਲਾਕਾਰ ਹੋਣਗੇ ਬਲਜੀਤ ਸ਼ਰਮਾ, ਮਮਤਾ ਅਰੋੜਾ, ਸਤਪਾਲ ਬਰਾੜ, ਦਲਬੀਰ ਸਿੰਘ ਤੇ ਸੁਖਜੀਤ ਕੌਰ। ਇਸ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਾਬਾ ਨਾਨਕ ਜੀ ਤੇ ਸਮੂਹ ਆਕਾਸ਼ਵਾਣੀ ਪਰਿਵਾਰ। ਸੋ ਸੁਣਨਾ ਨਾ ਭੁੱਲਣਾ, ਮਿਤੀ 20 ਜੂਨ ਦਿਨ ਸ਼ਨੀਵਾਰ ਨੂੰ ਸ਼ਾਮ 5:30 ਵਜੇ।
1: ਸਰੋਤਿਓ, ਤੁਹਾਨੂੰ ਜਾਣਕਾਰੀ ਦੇ ਦਈਏ ਕਿ ਮਿਤੀ 19 ਜੂਨ ਦਿਨ ਸ਼ੁੱਕਰਵਾਰ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਦੇ ਤਹਿਤ ਅਸੀਂ ਤੁਹਾਨੂੰ ਲੈ ਚੱਲਾਂਗੇ ਬਠਿੰਡਾ ਜ਼ਿਲ੍ਹੇ ਦੇ 2 ਬਹੁਤ ਹੀ ਪੁਰਾਣੇ ਇਤਿਹਾਸਿਕ ਅਤੇ ਧਾਰਮਿਕ ਸਥਾਨਾਂ ਤੇ, ਜਿਨ੍ਹਾਂ ਦੇ ਵਿੱਚ ਦਰਗਾਹ ਬਾਬਾ ਹਾਜੀ ਰਤਨ ਅਤੇ ਗੁਰਦੁਆਰਾ ਹਾਜੀ ਰਤਨ ਪਾਤਸ਼ਾਹੀ 10ਵੀਂ ਸ਼ਾਮਿਲ ਹੈ। ਸੋ ਬਾਬਾ ਹਾਜੀ ਰਤਨ ਅਤੇ ਗੁਰਦੁਆਰਾ ਹਾਜੀ ਰਤਨ ਪਾਤਸ਼ਾਹੀ 10ਵੀਂ ਦਾ ਧਾਰਮਿਕ ਅਤੇ ਇਤਿਹਾਸਿਕ ਮਹੱਤਵ ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਤਾਂ ਜ਼ਰੂਰ ਸੁਣਨਾ ਪ੍ਰੋਗਰਾਮ ਯੁਵਾਣੀ, ਮਿਤੀ 19 ਜੂਨ ਦਿਨ ਸ਼ੁੱਕਰਵਾਰ ਸ਼ਾਮ 6:30 ਵਜੇ।

0: ਕੀ ਤੁਸੀਂ ਆਪਣੇ ਵਿਦਿਅਕ ਅਦਾਰੇ ਵਿੱਚ ਚੱਲ ਰਹੇ ਕੋਰਸਾਂ ਅਤੇ ਡਿਗਰੀਆਂ ਬਾਰੇ ਇਲਾਕੇ ਦੇ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦੇ ਨਾਲ। ਸਾਡਾ ਸੰਪਰਕ ਨੰਬਰ ਹੈ 78 379 63 306। ਈਮੇਲ ਆਈਡੀ ਹੈ AIRFM.BTI@gmail.com। ਨੰਬਰ ਇੱਕ ਵਾਰ ਫੇਰ ਨੋਟ ਕਰ ਸਕਦੇ ਹੋ 78 379 63 306।
1: ਸਰੋਤਿਓ, ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ, ਮਾਰਫਤ ਕੇਂਦਰ ਨਿਰਦੇਸ਼ਕ, ਆਕਾਸ਼ਵਾਣੀ ਬਠਿੰਡਾ ਤੇ, ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713 73 146 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-2240-4131 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ FM ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।
2: ਜੀ ਸਰੋਤਿਓ, ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਗੀਤ ਪਟਾਰਾ ਦੇ ਤਹਿਤ ਅਗਲਾ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਰਣਜੀਤ ਕੌਰ ਨੇ, ਗੀਤ ਰਚਨਾ ਬਾਬੂ ਸਿੰਘ ਮਾਨ ਦੀ ਤੇ ਸੰਗੀਤ ਦਿੱਤਾ ਚਰਨਜੀਤ ਆਹੂਜਾ ਨੇ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 19 ਜੂਨ, ਦਿਨ ਸ਼ੁੱਕਰਵਾਰ, ਸ਼ਾਮ 5 ਵਜੇ, ਸਿਲਸਿਲਾ ਪਿੰਡਾਂ ਵਾਲੇ ਆਧਾਰਿਤ ਹੋਵੇਗਾ ਕੇਦੀਪ ਅਤੇ ਜਗਮੋਹਨ ਕੌਰ ਤੇ।

0: ਕਿਸਾਨ ਵੀਰਾਂ ਤੇ ਭੈਣਾਂ ਲਈ ਖੁਸ਼ਖਬਰੀ, ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ 20 ਜੂਨ ਨੂੰ ਹੁਗਲੀ ਪੱਛਮੀ ਬੰਗਾਲ ਤੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 23ਵੀਂ ਕਿਸ਼ਤ ਜਾਰੀ ਕਰਨਗੇ। ਇਸ ਦੇ ਤਹਿਤ 9,44,00,000 ਤੋਂ ਵੀ ਵਧੇਰੇ ਕਿਸਾਨਾਂ ਦੇ ਖਾਤਿਆਂ 18,880 ਕਰੋੜ ਰੁਪਏ ਪਾਏ ਜਾਣਗੇ। PM ਸਨਮਾਨ ਨਿਧੀ ਦੀ ਇਸ ਕਿਸ਼ਤ ਦੇ ਨਾਲ ਕਿਸਾਨਾਂ ਨੂੰ ਪ੍ਰਦਾਨ ਕੀਤੀ ਗਈ ਕੁੱਲ ਰਾਸ਼ੀ 4,46,000 ਕਰੋੜ ਰੁਪਏ ਤੋਂ ਵਧੇਰੇ ਹੋ ਜਾਏਗੀ, ਜੋ ਕਿ ਕਰੋੜਾਂ ਹੀ ਕਿਸਾਨ ਪਰਿਵਾਰਾਂ ਨੂੰ ਆਰਥਿਕ ਸੁਰੱਖਿਆ ਤੇ ਮਜ਼ਬੂਤੀ ਪ੍ਰਦਾਨ ਕਰ ਰਹੀ ਹੈ।
1: ਸਰੋਤਿਓ, ਤੁਹਾਨੂੰ ਜਾਣਕਾਰੀ ਦੇ ਦਈਏ ਕਿ ਮਿਤੀ 19 ਜੂਨ ਦਿਨ ਸ਼ੁੱਕਰਵਾਰ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਦੇ ਤਹਿਤ ਅਸੀਂ ਤੁਹਾਨੂੰ ਲੈ ਚੱਲਾਂਗੇ ਬਠਿੰਡਾ ਜ਼ਿਲ੍ਹੇ ਦੇ 2 ਬਹੁਤ ਹੀ ਪੁਰਾਣੇ ਇਤਿਹਾਸਿਕ ਅਤੇ ਧਾਰਮਿਕ ਸਥਾਨਾਂ ਤੇ, ਜਿਨ੍ਹਾਂ ਦੇ ਵਿੱਚ ਦਰਗਾਹ ਬਾਬਾ ਹਾਜੀ ਰਤਨ ਅਤੇ ਗੁਰਦੁਆਰਾ ਹਾਜੀ ਰਤਨ ਪਾਤਸ਼ਾਹੀ 10ਵੀਂ ਸ਼ਾਮਿਲ ਹੈ। ਸੋ ਬਾਬਾ ਹਾਜੀ ਰਤਨ ਅਤੇ ਗੁਰਦੁਆਰਾ ਹਾਜੀ ਰਤਨ ਪਾਤਸ਼ਾਹੀ 10ਵੀਂ ਦਾ ਧਾਰਮਿਕ ਅਤੇ ਇਤਿਹਾਸਿਕ ਮਹੱਤਵ ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਤਾਂ ਜ਼ਰੂਰ ਸੁਣਨਾ ਪ੍ਰੋਗਰਾਮ ਯੁਵਾਣੀ, ਮਿਤੀ 19 ਜੂਨ ਦਿਨ ਸ਼ੁੱਕਰਵਾਰ ਸ਼ਾਮ 6:30 ਵਜੇ।

ਜਿਸ ਸਰੋਤੇ ਪ੍ਰੋਗਰਾਮ ਚੱਲ ਰਿਹਾ ਗੀਤ ਪਿਟਾਰਾ, ਤੁਸੀਂ ਆਨੰਦ ਮਾਣ ਰਹੇ ਹੋ ਸਦਾਬਹਾਰ ਪੰਜਾਬੀ ਗੀਤਾਂ ਦਾ, ਮੇਰੇ ਨਾਲ ਯਾਨੀ ਕਿ ਆਪਣੇ ਰੇਡੀਓ ਦੋਸਤ ਸੁਖਦੀਪ ਦੇ ਨਾਲ। ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਗੀਤ ਪਿਟਾਰਾ ਦਾ ਆਖਰੀ ਗੀਤ, ਬਲਕਾਰ ਸਿੱਧੂ ਦੀ ਆਵਾਜ਼ ਦੇ ਵਿੱਚ। ਗੀਤ ਰਚਨਾ ਮਨਪ੍ਰੀਤ ਟਿਵਾਣਾ ਦੀ, ਤੇ ਇਸ ਗੀਤ ਨੂੰ ਸੰਗੀਤ ਨਾਲ ਸਜਾਇਆ ਦਿਲ ਖੁਸ਼ ਨੇ।

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 10:59 ਅਤੇ 10 ਸਕਿੰਟ ਦਾ। ਠੀਕ 11 ਵਜੇ ਰਿਲੇ ਕਰਾਂਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ 11:05 ਤੋਂ ਲੈ ਕੇ 12 ਵਜੇ ਤੱਕ ਰਿਲੇ ਕਰਾਂਗੇ ਆਕਾਸ਼ਵਾਣੀ ਰੇਨਬੋ ਦਿੱਲੀ ਦੇ ਪ੍ਰਸਾਰਣ।

ਹੁਣੇ ਤੁਸੀਂ ਸੁਣ ਰਹੇ ਸੀ FM ਰੇਨਬੋ ਦਿੱਲੀ ਦੇ ਪ੍ਰਸਾਰਣ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਕ 11:59 ਤੇ 40 ਸਕਿੰਟ ਦਾ ਸਮਾਂ ਹੋ ਚੁੱਕਾ ਹੈ। ਠੀਕ 12 ਵਜੇ ਰਿਲੇਅ ਕਰਾਂਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ, 12:05 ਤੇ ਰਿਲੇਅ ਕਰਾਂਗੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖ਼ਬਰਾਂ ਦੇ ਲਈ ਕਰਦੇ ਹਾਂ ਕੁਝ ਪਲ ਇੰਤਜ਼ਾਰ।

0: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਕ 12:11 ਦਾ ਸਮਾਂ ਹੋ ਚੁੱਕਾ ਤੇ ਹੁਣ ਵੇਲੇ ਪ੍ਰੋਗਰਾਮ ਸਰੋਤਾ ਮੰਚ ਦਾ। ਅੱਜ ਦਾ ਪ੍ਰੋਗਰਾਮ ਪੇਸ਼ ਕਰ ਰਹੇ ਨੇ ਬਲਜੀਤ ਸ਼ਰਮਾ ਤੇ ਗੁਰਦੀਪ ਕੌਰ।
1: ਪ੍ਰੋਗਰਾਮ ਸਰੋਤਾ ਮੰਚ।

0: ਇਹ ਖਤ ਪੜਾਂਗੀ, ਵਟਸਐਪ ਸੁਨੇਹੇ ਵੀ ਤੁਹਾਡੇ ਪੜ੍ਹੇ ਜਾਣਗੇ, ਅਤੇ ਨਾਲ ਹੀ ਤੁਹਾਡੇ 0164-242-331 ਨੰਬਰ ਨੂੰ ਜੋ ਤੁਸੀਂ ਡਾਇਲ ਕਰੋਗੇ ਉਹ ਕਾਲਸ ਵੀ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਅਟੈਂਡ ਕਰਾਂਗੇ। ਸੋ ਅਸੀਂ ਉਮੀਦ ਕਰਦੇ ਹਾਂ ਕਿ ਇਹਨਾਂ ਨੰਬਰਸ ਦੇ ਉੱਤੇ ਤੁਸੀਂ ਆਪਣੇ ਸੁਝਾਅ ਹੈ ਜਿਹੜੇ ਸਾਨੂੰ ਪ੍ਰੋਗਰਾਮਾਂ ਸੰਬੰਧੀ ਦਿਓਗੇ, ਅਤੇ ਪੂਰੇ ਹਫ਼ਤੇ ਦੇ ਵਿੱਚ ਸਾਡੀ ਕੀ ਪਰਫੋਰਮੈਂਸ ਰਹੀ ਆ ਉਸ ਬਾਰੇ ਵੀ ਤੁਸੀਂ ਦੱਸੋਗੇ। 77173-143-146 ਨੰਬਰ ਹੈ ਜਿਹੜਾ ਸਾਡਾ ਵਟਸਐਪ ਨੰਬਰ ਹੈ, ਜਿਹਦੇ ਵਿੱਚ ਤੁਸੀਂ ਚੱਲਦੇ ਪ੍ਰੋਗਰਾਮ ਦੇ ਵਿੱਚ ਸੁਨੇਹੇ ਸਾਨੂੰ ਭੇਜ ਸਕਦੇ ਹੋ, ਲਿਖ ਕੇ ਮੈਸੇਜ ਕਰ ਸਕਦੇ ਹੋ। ਸੋ ਇਸ ਪ੍ਰੋਗਰਾਮ ਦੇ ਵਿੱਚ ਖਾਸ ਤੌਰ ਤੇ ਸ਼੍ਰੀ ਬਲਜੀਤ ਸ਼ਰਮਾ ਜੀ ਸ਼ਾਮਲ ਹੋ ਚੁੱਕੇ ਨੇ। ਸਰ, ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ।
1: ਹਾਂਜੀ ਗੁਰਦੀਪ ਗਿੱਲ ਸਾਹਿਬਾ, ਤੁਹਾਡਾ ਵੀ ਸਵਾਗਤ ਹੈ, ਥੈਂਕ ਯੂ। ਤੇ ਸਮੂਹ ਸਰੋਤਿਆਂ ਨੂੰ ਆਦਾਬ, ਸਤਿ ਸ੍ਰੀ ਅਕਾਲ, ਨਮਸਕਾਰ, ਰਾਮ ਰਾਮ। ਤੇ ਗੁਰਦੀਪ ਸੁਣਾ, ਕੀ ਹਾਲ ਹੈ
0: ਜੀ? ਬਹੁਤ ਵਧੀਆ।
1: ਚੜ੍ਹਦੀ ਕਲਾ ਚੋਂ?
0: ਹਾਂਜੀ ਹਾਂਜੀ, ਬਹੁਤ ਵਧੀਆ।
1: ਗਰਮੀ ਲਗਾਤਾਰ ਦਿਨ ਬ ਦਿਨ ਵਧਦੀ ਜਾ
0: ਰਹੀ ਹੈ, ਪਰ ਵਿੱਚ ਵਿੱਚ ਮੌਸਮ ਜਿਹੜਾ ਠੀਕ ਕਰ ਦਿੰਦੇ ਆ ਰੱਬ ਜੀ ਸਾਡੇ।
1: ਹਾਂ, ਤੇ ਪਰ ਹਾਂ ਹੁਣ ਲਗਾਤਾਰ ਜਿੰਨਾ ਚਿਕ ਬਰਸਾਤਾਂ ਦਾ ਮੌਸਮ ਨਹੀਂ ਆਉਂਦਾ, ਮੇਰੇ ਖਿਆਲ ਦੇ ਵਿੱਚ ਐਂ ਜਿਹੜਾ ਹੈਗਾ ਕੁੱਟਵਾਜਾ ਮੌਸਮ ਰਹਿਣਾ ਗਾ, ਕਿਉਂਕਿ ਹਜੇ ਤਾਂ ਝੋਨਾ ਲਾਉਣਾ ਨਹੀਂ ਸ਼ੁਰੂ ਕੀਤਾ ਤੇ ਅਡਾਟ ਤਾਂ ਫੇਰ ਪੈਣਗੇ ਸਾਡੇ ਵਰਗਿਆਂ ਦੇ। ਤੇ ਮਾਹੌਲ ਹੁਣ ਜਿਹੜਾ ਹੈਗਾ ਓਵਰਆਲ ਗਰਮੀ ਦੇ ਮੌਸਮ ਕਰਕੇ, ਟੈਕਨੀਕਲ ਸਟਾਫ ਵੀ ਮੇਰਾ ਖਿਆਲ ਦੇ ਵਿੱਚ ਆਪਣਾ ਪ੍ਰੋਗਰਾਮ ਸੁਣ ਰਿਹਾ ਹੋਣਾ ਗਾ, ਤੇ ਨਿਤ ਮੈਂ ਅਰਜ਼ ਕਰਦਾਂਗਾ ਇਸ ਪਲੇਟਫਾਰਮ ਤੋਂ ਵੀ, ਪਰਸਨਲੀ ਵੀ, ਕਿ ਭਾਈ ਜਿਹੜਾ ਹੈਗਾ ਰੱਬ ਦਾ ਵਾਸਤਾ, ਰੱਬ ਦਾ ਵਾਸਤਾ ਕਿ ਪ੍ਰੋਗਰਾਮ ਜਦੋਂ ਸਵੇਰੇ ਸਟੂਡੀਓ ਆਪਾਂ ਖੋਲ੍ਹ ਲੈਂਦੇ ਹਾਂ ਤੇ ਇਹਨੂੰ ਪ੍ਰੋਪਰ ਏਸੀ ਵਗੈਰਾ ਛੱਡ ਕੇ ਇਹਨੂੰ ਕੂਲ ਕਰ ਲਿਆ ਕਰੋ, ਤੇ ਬਾਕੀ ਇੱਕ ਵਧੀਆ ਆਊਟਪੁੱਟ ਨਿਕਲਦੀ ਹੈ ਜਦੋਂ ਇੱਕ ਸੁਖਾਵੇਂ ਮਾਹੌਲ ਦੇ ਵਿੱਚ, ਇੱਕ ਵਧੀਆ ਵਾਤਾਵਰਨ ਦੇ ਵਿੱਚ ਆਪਾਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਤੇ ਨਹੀਂ ਹੁਣ ਜੇ ਇੱਥੇ ਆਪਾਂ ਰੁਮਾਲ ਦੇ ਨਾਲ ਪਸੀਨਾ ਪੂੰਜੀ ਜਾਣਾ, ਤਰੇਲੀਓ ਤਰੇਲੀ ਹੋਈ ਜਾਣਾ, ਤੇ ਮੇਰਾ ਜੋ ਵੀ ਸਾਥੀ ਟੈਕਨੀਕਲ ਸਟਾਫ ਵਾਲਾ, ਮੇਰਾ ਵੀਰ ਆਕਾਸ਼ਵਾਣੀ ਇਸ ਵੇਲੇ ਕੰਟਰੋਲ ਰੂਮ 'ਚ ਬੈਠਾ, ਸਾਡਾ ਪ੍ਰੋਗਰਾਮ ਸੁਣ ਰਿਹਾ, ਤੇ ਜੇ ਕੋਈ ਟੈਕਨੀਕਲ ਪ੍ਰੋਬਲਮ ਹੈਗੀ ਆ ਦੋਸਤੋ, ਕਿ ਇੱਕ ਪਲਾਂਟ ਨਹੀਂ ਚੱਲਦਾ ਜਾਂ ਕੋਈ ਪ੍ਰੋਬਲਮ ਹੈਗੀ ਹੈ, ਤੇ ਉਹਦੀ ਭਾਈ ਆਪਣਾ ਰਿਪੋਰਟ ਕਰੋ, ਕਲਸਟਰ ਹੈੱਡ ਸਾਹਿਬ ਨੂੰ ਰਿਪੋਰਟ ਕਰੋ, ਤੇ ਰਲ ਮਿਲ ਕੇ ਆਪਾਂ ਕੰਮ ਚਲਾਉਣਾ ਗਾ। ਤੇ ਕੋਈ ਬੈਲਟ ਦੀ ਪ੍ਰੋਬਲਮ ਹੈ, ਕੋਈ ਕਿਸੇ ਕੰਪਰੈਸਰ ਦੀ ਸਮੱਸਿਆ, ਤੇ ਪਲੀਜ਼ ਪਲੀਜ਼ ਪਲੀਜ਼ ਪਲੀਜ਼। ਬਾਕੀ ਮੈਂ ਦੁਬਾਰਾ ਤੁਹਾਨੂੰ ਨੋਟ ਅੱਜ ਲਿਖ ਕੇ ਦੇ ਦਿੰਦਾ, ਤੇ ਬਾਕੀ ਨੋਟ ਤੋਂ ਵੱਡੀ ਗੱਲ ਹੀ ਹੋਗੀ ਕਿ ਔਨ ਏਅਰ ਹੀ ਆਪਾਂ ਕਹਿਤਾ
0: ਜੀ। ਤੇ
1: ਇੱਥੇ ਆ ਕੇ ਗੁਰਦੀਪ, ਮੈਂ ਸੱਚੀ ਗੱਲ ਕਰ ਰਿਹਾ ਕਿ ਇੱਥੇ ਆ ਕੇ ਮੇਰੇ ਨਾਲ ਬੈਠ ਕੇ ਪ੍ਰੋਗਰਾਮ ਪੇਸ਼ ਕਰਨ, ਤੇ ਨਹੀਂ ਬੈਠਣਾ, 5 ਮਿੰਟ ਨਹੀਂ ਬੈਠਣਾ, ਜਦੋਂ ਬੋਲਦੇ ਆ ਬੋਲਦੇ ਆਪਾਂ ਜ਼ੋਰ ਵੀ ਲੱਗਦਾ
0: ਜੀ। ਬਿਲਕੁਲ ਜੀ, ਤੇ ਗਰਮੀ ਬਹੁਤ ਹੈ ਬਾਹਰ, ਮੌਸਮ ਇੰਨਾ ਗਰਮ ਹੈ, ਤੇ ਆਪਾਂ ਮੈਨੂੰ ਲੱਗਦਾ 3 ਦਰਵਾਜ਼ਿਆਂ ਦੇ ਅੰਦਰ ਬੈਠੇ ਆ।
1: 3 ਦਰਵਾਜ਼ੇ ਨੇ, ਮੈਂ ਤਾਂ ਬਾਹਰੋਂ ਹਵਾ ਕ੍ਰੋਸ ਨਹੀਂ ਕਰਦੀ। ਇਹ ਵੀ ਮੈਂ ਹੁਣ ਮਿਹਨਤ ਤਰਲਾ ਕਰਕੇ, ਜਿੱਧਰ ਆਪਣਾ ਸੁਨੀਤਾ ਜੀ ਤੇ ਆਪਣਾ ਸੀਮਾ ਬੈਠੀਆਂ ਨੇ, ਤੇ ਉਧਰੋਂ ਇੱਕ ਛੋਟੀ ਜਿਹੀ ਪੱਖੀ ਚੱਕ ਕੇ ਲਿਆਂਦੀ ਆ। ਹੁਣ ਵੀ ਲਗਾਤਾਰ ਭੈਣੇ ਆਪਾਂ ਦੋਨੇ ਭੈਣ ਭਰਾ ਬੈਠੇ ਉਹ ਪੱਖੀ ਦੇ ਆਸਰੇ ਇੱਕ ਨੰਬਰ ਤੇ, ਨਹੀਂ ਤਾਂ ਜਿਹੜਾ ਹੈਗਾ ਹਮ ਆਉਂਦੀ ਹੈ ਪ੍ਰੋਗਰਾਮ ਦੇ ਵਿੱਚ, ਪੱਖੇ ਦੀ ਨੁਆਇਸ ਆਉਂਦੀ ਹੈ, ਉੱਥੇ ਵੀ ਆਪਾਂ ਗੁਜ਼ਾਰਾ ਹੀ ਕੀਤਾ। ਤੇ ਇਹ ਤਾਂ ਹੁਣ ਮਿਹਨਤ ਤਰਲਾ ਹੀ ਹੈ ਮੇਰੇ ਖਿਆਲ ਦੇ ਵਿੱਚ। ਹਰੀਸ਼ ਜਿੰਦਲ ਸਾਹਿਬ ਬੈਠੇ ਨੇ ਉੱਧਰ, ਜਾਂ ਟੈਕਨੀਕਲ ਸਟਾਫ ਦਾ ਕੋਈ ਵੀ ਬੰਦਾ ਬੈਠਾ।

0: ਇੰਜੀਨੀਅਰਿੰਗ ਅਸਿਸਟੈਂਟ ਸੰਦੀਪ ਸਿੰਘ ਬੈਠੇ ਆ ਭਾਈ, ਜੋ ਵੀ ਟੈਕਨੀਕਲ ਸਮੱਸਿਆ ਉਹ ਲਿਖ ਕੇ ਕਲਸਟਰ ਨੂੰ ਭੇਜੋ, ਅਤੇ ਸਾਡੇ ਬੱਚੇ ਬੱਚੀਆਂ ਜੇ ਇੱਥੇ ਗਸ਼ ਖਾ ਕੇ ਡਿੱਗ ਪਈਆਂ ਤਾਂ ਜਿਹੜਾ ਹੈਗਾ ਉਹਦੇ ਲਈ ਆਪਾਂ ਹੀ ਜਵਾਬ ਦੇ ਹਾਂ, ਠੀਕ ਹੈ ਨਾ, ਅਤੇ ਆਪਾਂ ਹੀ ਉਹਨਾਂ ਨੂੰ ਚੱਕ ਕੇ ਹਸਪਤਾਲ ਲੈ ਕੇ ਜਾਵਾਂਗੇ, ਅਤੇ ਬਿਹਤਰ ਇਹ ਹੈ ਕਿ ਆਪਾਂ ਰਲ ਮਿਲ ਕੇ ਪਹਿਲਾਂ ਹੀ ਮੌਕਾ ਸਾਂਭ ਲਈਏ। ਅਤੇ ਆਪਣਾ ਗੁਰਦੀਪ ਗਿਲੇ ਸ਼ਿਕਵੇ ਆਪਾਂ ਤਾਂ ਇਸ ਪਲੇਟਫਾਰਮ ਤੋਂ ਰੱਖਤੇ ਆਪਣੇ ਭਰਾਵਾਂ ਅੱਗੇ ਰੱਖਣੇ ਹੁੰਦੇ ਆ, ਹਨਾ, ਤੇ ਹੁਣ ਆਪਣੇ ਭੈਣ ਭਰਾ ਸਰੋਤਾ ਮੰਚ ਦੇ ਵਿੱਚ ਆਪਣੇ ਸਾਹਮਣੇ ਰੱਖਣਗੇ ਤੇ ਰਲ ਮਿਲ ਕੇ ਇੱਕ ਵਿਚਲਾ ਰਾਹ ਕੱਢਾਂਗੇ ਆਪਾਂ, ਹਨਾ, ਤੇ ਤੁਸੀਂ ਫੋਨ ਦੱਸੋ ਭੈਣ ਜੀ।
1: ਜੀ, ਫੋਨ ਨੰਬਰ ਮੈਂ ਪਹਿਲਾਂ ਦੱਸ ਚੁੱਕੀ ਹਾਂ, 0164-242-341 ਨੰਬਰ ਡਾਇਲ ਕਰਕੇ ਤੁਸੀਂ ਫੋਨ ਕਾਲ ਦੇ ਜ਼ਰੀਏ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ, ਅਤੇ 77-173-73-146 ਨੰਬਰ ਦੇ ਉੱਤੇ ਤੁਸੀਂ ਸੁਨੇਹੇ ਭੇਜ ਸਕਦੇ ਹੋ ਵਟਸਐਪ ਦੇ ਉੱਪਰ। ਸੋ ਬਹੁਤ ਸਾਰੇ ਸੁਨੇਹੇ ਸਰ ਆਲਰੇਡੀ ਸਾਡੇ ਕੋਲ ਆ ਚੁੱਕੇ ਆ, ਉਹਨਾਂ ਸੁਨੇਹਿਆਂ ਦੇ ਵਿੱਚੋਂ ਪਹਿਲਾਂ
0: ਆਪਾਂ ਫੋਨ ਲੈ ਲਈਏ, ਅਤੇ ਅੱਜ ਆਪਣਾ ਕੰਸੋਲ ਤੇ ਸਾਥ ਦੇ ਰਹੇ ਨੇ ਆਪਣਾ ਬੀਬਾ, ਆਪਣੀ ਲਾਡਲੀ
1: ਜੀ,
0: ਆਪਣੀ ਲਾਡਲੀ ਜੀ, ਆਪਣਾ ਸੀਮਾ ਮਹਿਰਾ ਜੀ, ਤੇ ਨਾਲ ਆਪਣੇ ਅੰਡਰ ਟ੍ਰੇਨਿੰਗ ਹੀ ਚੱਲ ਰਹੇ ਨੇ, ਪਹਿਲਾਂ ਆਪਣੇ ਬ੍ਰੌਡਕਾਸਟਿੰਗ ਅਸਿਸਟੈਂਟ ਦੀਆਂ ਸੇਵਾਵਾਂ ਦੇ ਰਹੇ ਸੀ ਆਪਣਾ
1: ਮੈਡਮ ਸੁਨੀਤਾ ਜੀ,
0: ਆਪਣੇ ਸਤਿਕਾਰਿਤ ਨੇ, ਰੁਤਬੇ ਚ ਵੀ ਸਤਿਕਾਰਿਤ ਹੈ, ਰਿਸ਼ਤੇ ਚ ਵੀ ਸਤਿਕਾਰਿਤ ਹੈ
1: ਜੀ, ਬਿਲਕੁਲ ਜੀ, ਤੇ ਜਿੰਨੇ ਵੀ ਭੈਣ ਭਰਾ ਸਾਡੇ ਨਾਲ ਕੰਮ ਕਰਦੇ ਸਾਰੀ ਸਤਿਕਾਰਤ ਹੈ ਜੀ, ਹਨਾ,
0: ਹਾਂਜੀ ਹਾਂਜੀ,
1: ਤੇ ਇੱਕ ਸਤਿਕਾਰਿਤ ਸਰੋਤਾ ਜੀ ਦਾ ਵੀ ਫੋਨ ਆ ਚੁੱਕਿਆ ਜੀ, ਹੈਲੋ,
0: ਨੱਚ ਕੇ ਵਿਖਾ ਦੇ ਭਾਬੀ ਏ, ਹਨਾ,
2: ਹੈਲੋ
1: ਜੀ,
2: ਹਾਂਜੀ
1: ਜੀ, ਸਵਾਗਤ ਹੈ ਜੀ, ਆਪਣਾ ਨਾਮ ਦੱਸ ਦਿਓ ਤੇ ਕਿੱਥੋਂ ਬੋਲਦੇ ਹੋ?
2: ਸੁਖਦੀਪ ਸਿੰਘ ਗਿੱਲ ਬੋਲਦਾ ਜੀ, ਪਿੰਡ ਢਿੱਲਮਾ ਤੋਂ
1: ਜੀ। ਸੁਖਦੀਪ ਜੀ, ਬਹੁਤ ਬਹੁਤ ਸਵਾਗਤ ਹੈ ਜੀ,
2: ਤੁਹਾਡਾ ਵੀ ਸਵਾਗਤ ਜੀ
1: ਜੀ।
2: ਸ਼ਰਮਾ ਸਾਹਿਬ, ਸਤਿ ਸ੍ਰੀ ਅਕਾਲ ਜੀ ਸਰ ਜੀ
1: ਜੀ, ਤੁਹਾਡੀ ਗੱਲ ਹੈ ਜਿਹੜੀ ਸ਼ਰਮਾ ਜੀ ਸੁਣਨਗੇ, ਤੇ ਤੁਹਾਡੇ ਪਿੰਡ ਮੌਸਮ ਦਾ ਕੀ ਹਾਲ ਹੈ ਜੀ?
2: ਮੌਸਮ ਜੀ ਸਾਡੇ ਕਹਿੰਦੀ ਸਵੇਰੇ ਉਹ ਆਇਆ ਸੀ ਸੜਕਾ ਜਿਹਾ ਆਇਆ ਸੀ, ਬੜਾ ਬੜਾ ਮੀਂਹ ਨੀ ਆਇਆ।
1: ਅੱਛਾ, ਬਾਰਿਸ਼ ਹੋ ਗਈ ਮਤਲਬ?
2: ਬਾਰਿਸ਼ ਹੋ ਗਈ ਜੀ, ਤੇਜ਼ ਆ ਗਈ ਸੀ, ਬਸ ਇੱਕ ਬੜੀ ਝੱਸੀ ਜਾਈ ਸੀ, ਇੱਕ ਵਾਰੀ ਬਸ ਨਾਲ ਦੀ ਲੰਘ ਗਈ।
1: ਤਾਪਮਾਨ ਦਾ ਤਾਂ ਫਰਕ ਪਈ ਜਾਂਦਾ ਜੀ।
0: ਕਰੋ ਬਾਈ ਜੀ, ਕਰੋ, ਕੀ ਸ਼ੁਭ ਨਾਮ ਕੀ ਸੀ ਤੁਹਾਡਾ?
2: ਸੁਖਦੀਪ ਸਿੰਘ ਗਿੱਲ ਬੋਲਦਾ ਜੀ, ਪਿੰਡ ਢਿੱਲਮਾ ਤੋਂ।
0: ਹਾਂਜੀ ਗਿੱਲ ਸਾਹਿਬ, ਕੀ ਹਾਲ ਆ ਬਰਨਾਲੇ ਵਾਲਿਓ?
2: ਵਧੀਆ ਜੀ, ਵਧੀਆ ਜੀ ਮਹਾਰਾਜ, ਤੁਸੀਂ ਦੱਸੋ?
0: ਮੈਂ ਵੀ ਵਧੀਆ ਵਧੀਆ, ਆਪਣਾ ਕਰਤਾ ਹੁਣ ਕੰਮ ਕਾਰ ਇੱਧਰ ਝੋਨਾ ਝੁਨਾ ਲਾਉਣਾ ਸ਼ੁਰੂ ਕਰਤਾ ਤੁਹਾਡੇ ਵਾਲੇ ਪਾਸੇ?
2: ਹਾਂਜੀ,
0: ਝੋਨੇ ਨਾਲ ਕੰਮ ਚੱਲ ਪਿਆ, ਪਨੀਰੀ ਵਾਲਾ?
2: ਝੋਨੇ ਦਾ ਕੰਮ ਚੱਲੀ ਜਾਂਦਾ ਜੀ ਪੂਰਾ ਫੁੱਲ।
0: ਠੀਕ ਹੈ ਠੀਕ ਹੈ ਠੀਕ ਹੈ, ਆ ਜਾਓ ਫਿਰ ਮੁੱਦੇ ਤੇ ਆ ਜਾਓ ਵੀਰੇ।
2: ਮੁੱਦੇ ਤੇ ਜੀ, ਆਪਣਾ ਪ੍ਰੋਗਰਾਮ ਜਿਹੜਾ ਅੱਖਰ ਬੋਲਦੇ ਨੇ ਪ੍ਰੋਗਰਾਮ ਚੱਲੇ ਸੀ ਜੀ ਪ੍ਰੋਗਰਾਮ,
0: ਹਾਂ ਅੱਖਰ ਬੋਲਦੇ ਨੇ।
2: ਹਾਂਜੀ, ਉਹਦੇ ਵਿੱਚ ਸੀਗਾ ਕਿੱਸਾ ਬੇਗੋਨਾਰ।
0: ਕਿੱਸਾ ਬੇਗੋਨਾਰ, ਹਾਂਜੀ
2: ਹਾਂਜੀ ਹਾਂਜੀ, ਬਹੁਤ ਵਧੀਆ ਲੱਗਿਆ ਜੀ ਪ੍ਰੋਗਰਾਮ, ਪੂਰਾ ਸੈੱਟ ਚੱਲ ਰਿਹਾ ਜੀ
0: ਜੀ।
2: ਹਾਂਜੀ ਹਾਂਜੀ, ਤੇ ਇੱਕ ਆਪਣਾ ਸੀਗਾ ਸ਼ਨੀ ਆਪਣੇ ਵੀਰਵਾਰ ਨੂੰ ਸੀਗਾ ਪ੍ਰੋਗਰਾਮ ਹੈਲੋ ਡਾਕਟਰ
0: ਜੀ ਬਾਈ ਜੀ,
2: ਉਹਦੇ ਵਿੱਚ ਵੀ ਬਹੁਤ ਵਾਰੀ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਜੀ ਖੁਸ਼ਪ੍ਰੀਤ ਸ਼ੇਰ ਗੱਲੋਂ ਵੱਲੋਂ, ਬਹੁਤ ਵਧੀਆ ਸੀਮਾ ਕਟਾਰੀਆਂ ਮੈਡਮ ਸੀਗੀ, ਤੇ ਉਹ ਨਾ ਜੀ ਜਦੋਂ ਖਤ ਪੜ੍ਹਦੇ ਨੇ ਜਾਂ ਮੈਸੇਜ ਪੜ੍ਹਦੇ ਨੇ ਉਹਨਾਂ ਨੂੰ ਇੱਕ ਗੱਲ ਕਹਿ ਦਿਓ ਜੀ, ਵੀ ਜਿਹੜਾ ਆਪਾਂ ਮੈਸੇਜ ਪੜ੍ਹ ਕੇ ਬਾਅਦ ਚ ਧੰਨਵਾਦ ਕਰਨਾ ਗਾ
0: ਜੀ ਵੀਰੇ,
2: ਉਹ ਧੰਨਵਾਦ ਜਦੋਂ ਆਪਾਂ ਨਾ ਪ੍ਰੋਗਰਾਮ ਜਦੋਂ ਲਾਸਟ ਤੇ ਆ ਕੇ ਸਾਰਿਆਂ ਦਾ ਧੰਨਵਾਦ ਇੱਕੋ ਵਾਰੀ ਕਰ ਦੇਣ
0: ਜੀ ਬਾਈ ਜੀ।
2: ਹਾਂਜੀ ਹਾਂਜੀ, ਵੀ ਨਾਲੇ ਮੈਸੇਜ ਸਾਰੇ ਵੱਧ ਪੜੇ ਜਾਂਦੇ ਆ ਤੇ ਨਾਲੇ ਟਾਈਮ ਬੜਾ ਵੇਸਟ ਹੋ ਜਾਂਦਾ ਜੀ
0: ਜੀ ਬਾਈ ਜੀ।
2: ਹਾਂਜੀ ਹਾਂਜੀ, ਇਹ ਸਾਡੀ ਇਹੀ ਜੀ ਉਹ ਸੀਗੀ ਮੰਗ, ਹੋਰ ਤਾਂ ਕੋਈ ਮੰਗ
0: ਨਹੀਂ? ਕੋਈ ਗੱਲ ਨੀ ਬਾਈ ਜੀ, ਤੁਹਾਡੇ ਸਾਰੀਆਂ ਮੰਗਾਂ ਨੋਟ ਕਰ ਲਈਆਂ, ਤੇ ਬਾਕੀ ਤੁਸੀਂ ਪ੍ਰੋਗਰਾਮ ਨਵਾਂ ਸਿਲਸਿਲਾ ਜਿਹੜਾ ਅਸੀਂ ਸ਼ੁਰੂ ਕੀਤਾ ਆਪਣਾ ਅੱਖਰ ਬੋਲਦੇ ਨੇ ਗੁਰਦੀਪ ਜੀ, ਤੇ ਇਹ ਸਿਲਸਿਲਾ ਮੈਂ ਤੇ ਸੀਮਾ ਜੀ ਤੇ ਸਤਪਾਲ ਜੀ ਨੇ ਦੋ ਐਪੀਸੋਡ ਰਿਕਾਰਡ ਕੀਤੇ ਆ, ਤੇ ਆਪਣਾ ਪਹਿਲਾ ਐਪੀਸੋਡ ਕਿੱਸਾ ਬੇਗੋਨਾਰ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸੀਮਾ ਮਹਿਰਾ ਜੀ ਤੇ ਮੈਂ ਮਿਰਜ਼ਾ ਸਾਹਿਬਾਂ ਜਿਹੜਾ ਹੈਗਾ ਰਿਕਾਰਡ ਕੀਤਾ ਤੇ ਸੁਣਨਗੇ, ਤੇ ਲਗਾਤਾਰ ਮਿਹਨਤ ਕਰ ਰਹੇ ਆਪਾਂ ਰਲ ਮਿਲ ਕੇ, ਤੇ ਠੀਕ ਹੈ ਢਿੱਲੋਂ ਸਾਹਿਬ, ਸਾਰੇ ਭੈਣਾਂ ਭਰਾਵਾਂ ਦੀ ਤੁਸੀਂ ਤਾਰੀਫ ਕੀਤੀ, ਧੰਨਵਾਦ ਜੀ।
2: ਠੀਕ ਹੈ ਜੀ ਮਹਾਰਾਜ,
1: ਤੇ ਟਾਈਮ ਹੈ ਜੀ ਸਾਡੇ ਕੋਲ 12:20 ਦਾ ਹੋ ਚੁੱਕਿਆ।

0: ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਰੋਤਾ ਮੰਚ ਤੇ ਪ੍ਰੋਗਰਾਮ ਦੇ ਵਿੱਚ ਵਟਸਐਪ ਦੇ ਰਾਹੀਂ ਸੁਨੇਹਾ ਆਇਆ ਜੀ ਸਾਡੇ ਕੋਲ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਰਮੇਸ਼ਵਰ ਜੀ ਨਰਾਨੀਆ ਸੁਮਨ ਦਿਵਿਆ ਨੂਤਨ ਪੰਕਜ ਮਿਹਰੂ ਚੰਦ ਹੇਮੂ ਤੇ ਬ੍ਰਿਜ ਲਾਲ ਜੀ ਇਸ ਖਤ ਨੂੰ ਭੇਜ ਰਹੇ ਆ। ਇਹ ਕਹਿੰਦੇ ਆਪ ਹਰ ਵਾਰ ਐਸੇ ਹੀ ਕਰਤੇ ਹੋ, ਕਭੀ ਕਭਾਰ ਮੈਸੇਜ ਡਾਲਤੇ ਹੈ, ਵੋ ਆਪ ਸ਼ਾਮਿਲ ਨਹੀਂ ਕਰਤੇ, ਇਸ ਲਈ ਹਮਾਰਾ ਸੰਦੇਸ਼ ਡਾਲਨੇ ਕੋ ਮਨ ਨਹੀਂ ਕਰਤਾ। ਤੇ ਕਹਿੰਦੇ ਟਾਈਮ ਖਰਾਬ ਕਰਨੇ ਵਾਲੀ ਬਾਤ ਹੋਤੀ ਹੈ, ਆਪਕੇ 30-40 ਨਾਮ ਹੈ, ਬਾਰ ਬਾਰ ਵੋ ਹੀ ਰਿਪੀਟ ਕਰਤੇ ਹੈ ਹਰ ਕਾਰਿਆਕ੍ਰਮ ਮੇ।
1: ਅੱਛਾ ਅੱਛਾ ਅੱਛਾ
0: ਜੀ, ਰਾਜਸਥਾਨ ਗੰਗਾਨਗਰ ਤੋਂ ਇਹ ਸੁਨੇਹਾ ਉਹਨਾਂ ਨੇ ਭੇਜਿਆ ਸੀਗਾ। ਤੇ ਇੱਕ ਗੀਤ ਦੀ ਇਹਨਾਂ ਨੇ ਫਰਮਾਇਸ਼ ਕੀਤੀ ਹੈ, ਤੇ ਨਾਲ ਹੀ ਇਹ ਕਹਿੰਦੇ ਆ ਵੀ ਸਾਡਾ ਜਿਹੜਾ ਮੈਸੇਜ ਨਹੀਂ ਪੜਿਆ ਜਾਂਦਾ।
1: ਨਹੀਂ ਇਸ ਤਰ੍ਹਾਂ ਤਾਂ ਕੋਈ ਨਹੀਂ, ਆਪਾਂ ਤਾਂ ਬੜੇ ਚਾਅ ਨਾਲ ਪੜਦੇ ਆ, ਹੈਨਾ
0: ਜੀ। ਬਿਲਕੁਲ, ਕਦੇ ਵੀ ਕੋਈ ਵੀ ਸੁਨੇਹਾ ਜਿਹੜਾ ਨਹੀਂ ਅਸੀਂ ਛੱਡਦੇ ਹੁੰਦੇ, ਖਾਸ ਤੌਰ ਤੇ ਸਰੋਤਾ ਮੰਚ ਦੇ ਵਿੱਚ ਤਾਂ ਕਦੇ ਵੀ ਨਹੀਂ ਛੱਡਿਆ ਕਿਸੇ ਦਾ ਵੀ ਸੁਨੇਹਾ। ਜੇ ਪ੍ਰੋਗਰਾਮ ਤੋਂ ਬਾਅਦ ਹੀ ਆਉਂਦਾ ਜਾਂ ਜਮਾਂ ਐਨ ਮੌਕੇ ਤੇ ਆਉਂਦਾ, ਫਿਰ ਚਾਹੇ ਰਹਿ ਜੇ, ਨਹੀਂ ਕਦੇ ਵੀ ਕਿਸੇ ਦਾ ਅਸੀਂ ਸੁਨੇਹਾ ਜਿਹੜਾ ਨਹੀਂ ਛੱਡਦੇ ਹੁੰਦੇ। ਤੇ ਅੱਜ ਵੀ ਤੁਹਾਡਾ ਪਹਿਲ ਦੇ ਆਧਾਰ ਤੇ ਮੈਂ ਸਭ ਤੋਂ ਪਹਿਲਾਂ ਸੁਨੇਹਾ ਤੁਹਾਡਾ ਹੀ ਪੜਿਆ, ਸੋ ਮੈਨੂੰ ਲੱਗਦਾ ਤੁਹਾਡੇ ਗਿਲੇ ਸ਼ਿਕਵੇ ਆ ਜਿਹੜੇ ਦੂਰ ਹੋ ਗਏ ਹੋਣਗੇ। ਤੇ ਅਗਲਾ ਸੁਨੇਹਾ ਲੈ ਲਈਏ ਜੀ।
1: ਹਾਂਜੀ,
0: ਅਗਲਾ ਸੁਨੇਹਾ ਸਾਡੇ ਕੋਲ ਜੋ ਵਟਸਐਪ ਦੇ ਰਾਹੀਂ ਹੀ ਆਇਆ ਸਾਡੇ ਕੋਲ, ਪਿੰਡ ਬੁਰਜ ਮਾਨਸਾ ਨੇੜੇ ਮੌੜ ਮੰਡੀ ਤੋਂ ਆਇਆ ਰਾਮ ਸਿੰਘ ਤੱਗੜ, ਕਮਲਪ੍ਰੀਤ ਸਿੰਘ ਤੱਗੜ, ਤਿੱਤਰ ਕੈਂਥ ਮੰਡੀ ਕਲਾਂ, ਗੁਰਜੀਤ ਨੰਬਰਦਾਰ ਮਾਨਸਾ ਕਲਾਂ ਤੋਂ, ਮਲਕੀਤ ਮਾਨ ਮਾਨਸਾ ਕਲਾਂ ਤੋਂ, ਸੁਖਦੇਵ ਮਾਨ ਬੁਰਜ ਇਸ ਖਤ ਨੂੰ ਰਲ ਮਿਲ ਕੇ ਭੇਜ ਰਹੇ ਆ। ਕਹਿੰਦੇ ਪ੍ਰੋਗਰਾਮ ਜਿਹੜੇ ਪੂਰੇ ਟੌਪ ਤੇ ਚੱਲ ਰਹੇ ਨੇ, ਇਸ ਦੇ ਲਈ ਤੁਹਾਡਾ ਧੰਨਵਾਦ। 17 ਜੂਨ ਦਿਨ ਬੁੱਧਵਾਰ ਦੁਪਹਿਰ ਵੇਲੇ ਮੈਡਮ ਮਮਤਾ ਜੀ ਨੇ ਮੈਡਮ ਭਲਾਈ ਅਫਸਰ ਦੇ ਨਾਲ ਮੁਲਾਕਾਤ ਕੀਤੀ, ਜੋ ਕਿ ਸਰਕਾਰੀ ਸਹੂਲਤਾਂ ਮਿਲਦੀਆਂ ਹਨ ਉਹਦੇ ਵਿੱਚ ਕਿਸੇ ਨੂੰ ਅੜਿੱਕਤ ਆਉਂਦੀ ਹੈ ਤਾਂ ਮੈਡਮ ਨੇ ਤੁਰੰਤ ਸਵਾਲਾਂ ਦੇ ਜਵਾਬ ਦੇ ਕੇ ਸਰੋਤਿਆਂ ਦੇ ਜਿਹੜੀਆਂ ਪ੍ਰੋਬਲਮਾਂ ਹੱਲ ਕੀਤੀਆਂ, ਉਸ ਦੇ ਲਈ ਬਹੁਤ ਬਹੁਤ ਧੰਨਵਾਦ।
1: ਹਾਂ, ਇਹ ਮੇਰੇ ਆਪਣਾ ਉਧਰ ਮੇਰੀ ਛੁੱਟੀ ਸੀ ਗੁਰਦੀਪ ਭੈਣੇ
0: ਜੀ,
1: ਤੇ ਲਾਈਵ ਪ੍ਰੋਗਰਾਮ ਸੀ, ਮਮਤਾ ਜੀ ਦੀ ਬਹੁਤ ਵਧੀਆ ਅਟੈਂਪਟ ਸੀ, ਤੇ ਫੀਡਬੈਕ ਮੈਨੂੰ ਵੀ ਮਿਲੀ ਆ, ਬਾਕੀ ਆਪਣੇ ਸਰੋਤਾ ਅੱਜ ਦੇ ਦੇਣਗੇ ਕਿ ਕਾਫੀ ਜਾਣਕਾਰੀ ਭਰਪੂਰ ਪ੍ਰੋਗਰਾਮ ਸੀ ਇਹ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਲਗਾਤਾਰ ਸਾਡੀ ਕੋਸ਼ਿਸ਼ ਇਹੀ ਹੋਊਗੀ ਕਿ ਇਸੇ ਤਰ੍ਹਾਂ ਦੇ ਗਿਆਨ ਵਰਧਕ ਪ੍ਰੋਗਰਾਮ ਜਿਹੜੇ ਆਪਣਾ ਸਰੋਤਿਆਂ ਦੀ ਹੈਲਪ ਦੇ ਵਿੱਚ ਸਹਾਈ ਹੋਣ ਲਗਾਤਾਰ ਪੇਸ਼ ਕਰਾਂਗੇ
0: ਜੀ। ਤੇ ਅੱਗੇ ਲਿਖਦੇ ਆ, ਕਹਿੰਦੇ 18 ਜੂਨ ਦਿਨ ਵੀਰਵਾਰ ਨੂੰ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦੀ ਦਿਹਾੜਾ ਸੀ, ਉਸ ਦਿਨ ਬਲਜੀਤ ਸ਼ਰਮਾ ਜੀ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਜੀਵਨ ਨਾਲ ਸੰਬੰਧਿਤ ਵਿਸਥਾਰ ਦੇ ਨਾਲ ਸਰੋਤਿਆਂ ਨੂੰ ਜਾਣਕਾਰੀ ਦਿੱਤੀ। ਗੁਰੂ ਸਾਹਿਬਾਂ ਬਾਰੇ ਬਹੁਤ ਵਧੀਆ ਜਾਣਕਾਰੀ ਸੀ, ਧੰਨਵਾਦ ਸ਼ਰਮਾ ਜੀ ਦਾ।
1: ਹਾਂ, ਕੱਲ ਆਪਣਾ ਸ਼ਹੀਦਾਂ ਦੇ ਸਰਤਾਜ 5ਵੇਂ ਗੁਰੂ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਹੀਦੀ ਦਿਵਸ ਸੀ, ਤੇ ਇਹ ਪ੍ਰੋਗਰਾਮ ਵੀ ਗੁਰਦੀਪ ਭੈਣੇ ਤੇ ਤੁਸੀਂ, ਮੈਂ ਤੇ ਸਤਪਾਲ ਬਰਾੜ ਸਾਹਿਬ ਨੇ ਮਿਲ ਕੇ ਬਣਾਇਆ ਸੀ, ਬੜੀ ਮਿਹਨਤ ਕੀਤੀ ਸੀਗੀ, ਤੇ ਇਹ ਆਪਣਾ ਇਖਲਾਕੀ ਫਰਜ਼ ਆ ਸਾਰੀ ਆਕਾਸ਼ਵਾਣੀ ਪਰਿਵਾਰ ਦੀ ਟੀਮ ਦਾ ਕਿ ਅਜਿਹੇ ਸ਼ਹੀਦਾਂ ਸ਼ੂਰਵੀਰਾਂ ਦੇਸ਼ ਭਗਤਾਂ 'ਤੇ ਲਗਾਤਾਰ ਆਪਾਂ ਪ੍ਰੋਗਰਾਮ ਬਣਾਉਂਦੇ ਰਹੀਏ ਅਤੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਰਹੀਏ
0: ਜੀ। ਬਿਲਕੁਲ, ਅਤੇ ਅੱਗੇ ਲਿਖਦੇ ਕਹਿੰਦੇ ਰੇਡੀਓ ਤੋਂ ਸਾਰਾ ਦਿਨ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ, FM ਬਠਿੰਡਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਦਾ ਰਹੇ, ਸਾਰੀ FM ਟੀਮ ਦਾ ਧੰਨਵਾਦ। ਬਲਜੀਤ ਸ਼ਰਮਾ ਜੀ ਦੀ ਤਿਜੋਰੀ ਵਿੱਚ ਹਰ ਰੋਜ਼ ਨਵਾਂ ਸੁਣਨ ਨੂੰ ਮਿਲਦਾ ਹੈ, ਬਲਜੀਤ ਸ਼ਰਮਾ ਜੀ ਬਹੁਤ ਵੱਡਾ ਖਜ਼ਾਨਾ ਸਮੋਈ ਬੈਠੇ ਨੇ, ਸਮੇਂ ਸਿਰ ਸਰੋਤਿਆਂ ਦੀ ਝੋਲੀ ਵਿੱਚ ਪਾਉਂਦੇ ਰਹਿੰਦੇ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ।
1: ਇਹ ਸਾਰਾ ਕੁਝ ਬ੍ਰਦਰ ਸੰਭਵ ਇਹ ਹੈ ਕਿ ਮੇਰੀ ਟੀਮ ਜਿਹੜੀ ਹੈਗੀ ਹੈ, ਮੇਰੇ ਨਾਲ ਜਿਹੜੇ ਬੱਚੇ ਬੱਚੀਆਂ ਕੰਮ ਕਰਦੇ ਨੇ ਸਾਰੇ ਬੜੇ ਲਿਆਕਤ ਵਾਲੇ ਨੇ, ਅਤੇ ਉਦੋਂ ਵਧੀਆ ਬਖਸ਼ਿਸ਼ ਮੈਨੂੰ ਜਿਹੜੀ ਪ੍ਰਾਪਤ ਹੋਈ ਹੈ ਕਿ ਮੈਂ ਮਾਲਵੇ ਦੀ ਮਿੱਟੀ ਦੇ ਵਿੱਚ ਜਨਮ ਲਿਆ, ਅਤੇ ਮਾਲਵੇ ਦੇ ਵਿੱਚ ਇਸ ਵੇਲੇ ਜਿਹੜਾ ਸਭ ਤੋਂ ਵੱਡਾ ਪਲੇਟਫਾਰਮ ਹੈ ਜਿਹੜਾ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਿਹਾ, ਉਹ ਹੈ ਆਕਾਸ਼ਵਾਣੀ FM ਬਠਿੰਡਾ
0: ਜੀ।
1: ਅਤੇ ਇਸ ਵੇਲੇ ਬਤੌਰ ਸੀਨੀਅਰ ਹੋਣ ਦੇ ਨਾਤੇ ਅਤੇ ਬਤੌਰ ਪ੍ਰੋਗਰਾਮ ਕੋਆਰਡੀਨੇਟਰ ਹੋਣ ਦੇ ਨਾਤੇ ਮੇਰਾ ਇੱਕ ਫਰਜ਼ ਹੈ ਕਿ ਮੈਂ ਜਿਹੜੇ ਹੈਗੇ ਆ ਜਾਣਕਾਰੀ ਭਰਪੂਰ ਕੰਟੈਂਟ ਬੇਸਡ ਪ੍ਰੋਗਰਾਮਸ ਆਪਣੇ ਵਿਰਸੇ ਨਾਲ, ਆਪਣੇ ਸੱਭਿਆਚਾਰ ਨਾਲ ਅਤੇ ਆਪਣੀ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਨਵੇਂ ਤੋਂ ਨਵੇਂ ਪ੍ਰੋਗਰਾਮ ਜਿਹੜੇ ਹੈਗੇ ਆ ਉਹ ਲੈ ਕੇ ਆਵਾਂ,

0: ਉਸ ਦੇ ਵਿੱਚ ਗੁਰਦੀਪ, ਮੈਨੂੰ ਲੱਗਦਾ ਕਿ ਮੈਂ ਸਫਲ ਹੋ ਵੀ ਰਿਹਾਗਾ ਤੇ ਹੋਰ ਵੀ ਮੈਨੂੰ ਵੀ ਹੋਰ ਮਿਹਨਤ ਦੀ ਲੋੜ ਹੈ, ਹੋਰ ਤੁਹਾਡੇ ਭੈਣਾਂ ਭਰਾਵਾਂ ਦੀ ਸਾਥ ਦੀ ਲੋੜ ਹੈ, ਸਹਿਯੋਗ ਦੀ ਲੋੜ ਹੈ ਤੇ ਆਪਾਂ ਰਲ ਮਿਲ ਕੇ ਇਕੱਠੇ ਤੇ ਜਿੰਨਾ ਚਿੱਕ ਆਪਣੇ ਸਾਹ ਚੱਲਦੇ ਆ ਤੇ ਆਪਾਂ ਸੱਚੇ ਮਨੋਂ ਸੱਚੀ ਨਿਸ਼ਠਾ ਦੇ ਨਾਲ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਾਂਗੇ। ਤੇ ਧੰਨਵਾਦ ਬਾਈ ਜੀ, ਧੰਨਵਾਦ। ਜੁੜੇ ਰਹੋ ਆਕਾਸ਼ਵਾਣੀ FM ਬਠਿੰਡਾ 101.1 MHz ਤੇ।
1: ਜੀ ਦੋਸਤੋ, ਇੱਕ ਫੋਨ ਕਾਲ ਇੰਤਜ਼ਾਰ ਕਰ ਰਹੇ ਨੇ ਫੋਨ ਤੇ ਸਰੋਤਾ ਮੰਚ ਦੇ ਵਿੱਚ। ਹੈਲੋ
0: ਜੀ,
1: ਹੈਲੋ
2: ਹੈਲੋ, ਸਤਿ ਸ੍ਰੀ ਅਕਾਲ ਭੈਣ ਜੀ, ਗੁਰਦੀਪ
1: ਜੀ,
2: ਕੌਰ ਜੀ।
1: ਸਤਿ ਸ੍ਰੀ ਅਕਾਲ ਬਾਈ ਜੀ, ਆਪਣਾ ਨਾਮ ਦੱਸ ਦਿਓ ਤੇ ਕਿੱਥੋਂ ਬੋਲਦੇ ਹੋ?
2: ਸਤਿ ਸ੍ਰੀ ਅਕਾਲ ਬਾਈ ਜੀ, ਬਲਜੀਤ ਸ਼ਰਮਾ ਜੀ।
0: ਸਤਿ ਸ੍ਰੀ ਅਕਾਲ ਬਾਈ ਜੀ, ਸਤਿ ਸ੍ਰੀ ਅਕਾਲ, ਕਿਵੇਂ ਹੋ? ਠੀਕ ਠਾਕ ਹੋ ਵੀਰ ਜੀ?
2: ਠੀਕ ਹੈ ਬਾਈ ਜੀ। ਪਿੰਡ ਮੇਰਾ ਜੀ ਗੁਰੂ ਸਰਸੈਣ ਵਾਲਾ ਜੀ, ਮੇਰਾ ਨਾਮ ਗੁਰੂ ਨਾਨਕ ਸਿੰਘ ਹੈ ਜੀ।
0: ਜੀ ਵੀਰੇ,
2: ਤੇ ਆਪਣੇ ਪ੍ਰੋਗਰਾਮ ਬਹੁਤ ਅੱਛੇ ਵਧੀਆ ਚੱਲ ਰਹੇ ਨੇ ਜੀ।
0: ਜੀ ਬਾਈ ਜੀ,
2: 14 ਹਾਂਜੀ ਹਾਂਜੀ, 14 ਤਰੀਕ ਨੂੰ ਸਤਪਾਲ ਬਰਾੜ ਨੇ ਤੇ ਵਿਜੇ ਲਕਸ਼ਮੀ ਨੇ ਜੀ ਪੈਗਾਮ ਕਰੇ ਸੀਗੇ, ਬਹੁਤ ਸੋਹਣੇ ਲੱਗੇ ਸਾਨੂੰ।
0: ਉਹ ਕਹਿੰਦੇ ਨਾ, ਜੋੜੀਆਂ ਜਗ ਥੋੜੀਆਂ, ਨੜ ਬਥੇਰੇ। ਇਹ ਪੁਰਾਣੇ ਪੁਰਾਣੇ ਆ, ਦੋਨੇ ਹਰਫਨ ਮੌਲਾ ਨੇ ਇਹ, ਸਤਪਾਲ ਜੀ ਵੀ ਤੇ ਵਿਜੇ ਲਕਸ਼ਮੀ ਭੈਣ ਜੀ ਵੀ। ਤੇ ਹਾਂ, ਫਿਰ
2: ਇੱਕ ਨਾ ਜੀ ਸ਼ਿਵ ਕੁਮਾਰ ਬਟਾਲਵੀ ਜੀ, ਤੁਸੀਂ ਬਾਤਾਂ ਪੁਰਾਣੇ ਪੰਜਾਬ ਦੇ ਤਹਿਤ ਕਰਿਆ ਸੀਗਾ ਜੀ ਪ੍ਰੋਗਰਾਮ, ਉਹ ਵੀ ਬਹੁਤ ਸੋਹਣਾ ਲੱਗਿਆ ਜੀ ਸਾਨੂੰ, ਬਹੁਤ ਵਧੀਆ ਲੱਗਿਆ ਜੀ।
0: ਹਾਂ, ਉਹ ਸ਼ਿਵ ਕੁਮਾਰ ਬਟਾਲਵੀ ਜੀ ਤੇ ਵੀ ਤੁਸੀਂ ਲਗਾਤਾਰ ਬ੍ਰਦਰ ਇੱਕ ਐਪੀਸੋਡ ਤਾਂ ਤੁਸੀਂ ਸੁਣ ਲਿਆ, ਬਿਰਹਾ ਦਾ ਸੁਲਤਾਨ ਸ਼ਿਵ ਕੁਮਾਰ ਬਟਾਲਵੀ। ਤੇ
2: ਹਾਂਜੀ ਹਾਂਜੀ,
0: ਦੋ ਅਸੀਂ ਤਿਆਰ ਕਰੀ ਬੈਠੇ, ਮੈਂ ਤੇ ਮਮਤਾ ਅਰੋੜਾ ਜੀ, ਤੇ ਦੂਜਾ ਵੀ ਜਿਹੜਾ ਐਪੀਸੋਡ ਤੁਸੀਂ ਬੜੀ ਜਲਦੀ ਸੁਣੋਗੇ। ਤੇ ਕੋਸ਼ਿਸ਼ ਮੇਰੀ ਹੋਊਗੀ ਕਿ ਸ਼ਿਵ ਕੁਮਾਰ ਬਟਾਲਵੀ ਜੀ ਤੇ ਤਿੰਨ ਐਪੀਸੋਡ ਤਾਂ ਮੈਂ ਐਡਵਾਂਸ 'ਚ ਹੀ ਬਣਾ ਚੁੱਕਿਆ ਕਿ ਤਿੰਨ ਚਾਰ ਆਪਣਾ ਐਪੀਸੋਡਸ ਹੋਰ ਸ਼ਿਵ ਕੁਮਾਰ ਬਟਾਲਵੀ ਬਿਰਹਾ ਦਾ ਸੁਲਤਾਨ ਆਪ ਜੀ ਨੂੰ ਜ਼ਰੂਰ ਸੁਣਾਊਂਗਾ।
2: ਤੇ 16 ਤਰੀਕ ਨੂੰ ਹੱਡ ਬੀਤੀਆਂ ਤੇ ਜੱਗ ਬੀਤੀਆਂ ਦੇ ਵਿੱਚ ਸੰਦੀਪ ਕੌਰ ਜੀ ਨੇ ਜੀ ਸਾਂਝੀ ਕੰਧ ਦੇ ਤਹਿਤ ਕਹਾਣੀਕਾਰ ਲਿਖੀ ਸੀ, ਬਹੁਤ
0: ਸੋਹਣੀ। ਇਹ ਸਾਂਝੀ ਕੰਧ ਮੇਰੇ ਖਿਆਲ ਦੇ ਵਿੱਚ ਮਨਦੀਪ ਕੌਰ ਨੇ ਪੇਸ਼ ਕੀਤੀ ਸੀ, ਮਨਦੀਪ ਡੌੜ ਨੇ। ਤੇ ਮਨਦੀਪ ਡੌੜ ਦੀ ਜਿਹੜੀ ਹੈਗੀ ਆ ਵੋਇਸ ਦੇ ਵਿੱਚ ਦਮ ਹੈ ਤੇ ਇੱਕ ਦਰਦ ਹੈ, ਇੱਕ ਮਾਡੂਲੇਸ਼ਨ ਹੈ। ਤੇ ਹੱਡ ਬੀਤੀਆਂ ਜੱਗ ਬੀਤੀਆਂ ਦੇ ਵਿੱਚ ਜਦੋਂ ਵੀ ਡਿਊਟੀ ਲੱਗਦੀ ਹੈ ਮਨਦੀਪ ਦੀ ਤੇ ਉਹ ਮਿਹਨਤ ਕਰਦੀ ਹੈ, ਉਹਦਾ ਸਿਲਾ ਗੁਰਦੀਪ ਤੇਰੇ ਸਾਹਮਣੇ ਹੀ ਹੈ ਕਿ ਸਰੋਤੇ
2: ਲਗਾਤਾਰ।
0: ਸ਼ੋਰਲੀਆਂ ਵਾਲੀ ਤਾਂ ਟੀਮ ਹੀ ਬਹੁਤ ਘੈਂਟ ਹੈ, ਦੌਲੀ ਸਾਹਮਣੇ ਬੈਠੀ ਹੈ, ਸੀਮਾ ਮਹਿਰਾ ਹੋ ਗਏ, ਸੰਦੀਪ ਸ਼ੇਰਗਿੱਲ ਛੁੱਟੀ ਤੇ ਚੱਲ ਰਿਹਾ, ਅੱਜ ਕੱਲ NCC ਦਾ ਕੈਂਪ ਜਿਹਾ ਅਟੈਂਡ ਕਰਨ ਗਿਆ ਵਾ, ਤੇ ਮਮਤਾ ਤੇ ਟੀਮ ਸਟਰੋਂਗ ਆ ਬਾਈ ਜੀ, ਮਿਹਨਤੀ ਕੁੜੀਆਂ ਨੇ, ਮਿਹਨਤੀ ਮੁੰਡਾ ਉਹ।
2: ਤੇ ਭਗਵਤ ਗੀਤਾ ਕਰੇ ਤੁਸੀਂ ਬਹੁਤ ਸੋਹਣਾ ਕਰੇ, ਅਰਜਨ ਤੇ ਦੁਰਯੋਧਨ ਜੀ ਤਹਿਤ ਜੀ ਤੁਸੀਂ, ਸਾਨੂੰ ਬਹੁਤ ਵਧੀਆ ਲੱਗਿਆ ਜਿਹੜਾ ਕਿ ਤੁਸੀਂ
0: ਹਰ ਅਕਾਲ ਉਸਤਤ ਤੇ ਹਰ ਅਕਾਲ ਉਸਤਤ ਪ੍ਰੋਗਰਾਮ ਬਾਈ ਜੀ ਮੰਗਲਵਾਰ ਸ਼੍ਰੀਮਦ ਭਗਵਦ ਗੀਤਾ ਇੱਕ ਯਥਾਰਥ ਰੂਪ, ਇਹ ਮਮਤਾ ਜੀ ਤੋਂ ਬਿਨਾਂ ਸੰਭਵ ਨਹੀਂ, ਉਹਨਾਂ ਦੇ ਸਹਿਯੋਗ ਤੋਂ ਬਿਨਾਂ। ਤੇ ਸ਼ਨੀਵਾਰ ਨੂੰ ਮੇਰੀ ਲਾਡਲੀ ਸਭ ਤੋਂ ਨੇੜੇ ਸਤਿਕਾਰਿਤ ਭੈਣ ਗੁਰਦੀਪ ਕੌਰ ਗਿੱਲ ਤੇ ਮੈਂ, ਤੇ ਕਿਉਂ ਗੁਰਦੀਪ ਵੀ ਬਹੁਤ ਕ੍ਰੀਏਟਿਵ ਹੈ ਤੇ ਲਿਖਦੀ ਵੀ ਵਧੀਆ ਤੇ ਸਲਾਹ ਵੀ ਵਧੀਆ ਦਿੰਦੀ ਹੈ, ਤੇ ਅਸੀਂ ਦੋਨਾਂ ਭੈਣ ਭਰਾਵਾਂ ਨੇ ਸੈਟਰਡੇ ਅਰਦਾਸ ਦਰਸ਼ਨ ਰੂਪ ਤੇ ਅਭਿਆਸ, ਲਗਾਤਾਰ ਕੋਸ਼ਿਸ਼ ਹੈ ਕਿ ਸੱਚੀ ਨਿਸ਼ਠਾ ਨਾਲ, ਮਿਹਨਤ ਨਾਲ, ਪ੍ਰੋਪਰ ਪ੍ਰੋਨਾਂਸੀਏਸ਼ਨ ਉਚਾਰਨ ਸ਼ੁੱਧ ਦੇ ਨਾਲ ਜਿਹੜਾ ਹੈਗਾ ਤੁਹਾਨੂੰ ਵਧੀਆ ਜਾਣਕਾਰੀ ਦਿੱਤੀ ਜਾਵੇ ਤੇ ਸਾਰੀ ਸਾਧ ਸੰਗਤ ਨੂੰ ਗੁਰੂ ਨਾਲ ਜੋੜਿਆ ਜਾਵੇ। ਇਹ ਪ੍ਰੋਗਰਾਮ ਵੀ ਬਣਾ ਕੇ ਗੁਰਦੀਪ ਅੰਦਰੋਂ ਇੱਕ ਪੋਜ਼ਿਟਿਵਿਟੀ ਫੀਲ ਹੁੰਦੀ ਹੈ, ਹੈਨਾ, ਇੱਕ ਖੁਸ਼ੀ ਦਾ ਲੂ ਕੰਡਾ ਜਿਹਾ ਖੜਾ ਹੁੰਦਾ, ਹੈਨਾ।
1: ਤੇ
2: ਮੈਂ ਪੰਜਾਬ ਦੇ ਤਹਿਤ ਵੀ ਬਹੁਤ ਵਧੀਆ ਪ੍ਰੋਗਰਾਮ ਕਰਿਆ ਜੀ ਤੁਸੀਂ, ਸਾਡੇ ਪਿੰਡ ਸਾਡੇ ਖੇਤ ਦੇ ਜੀ
0: ਸਮੂਹ ਆਕਾਸ਼ਵਾਣੀ ਪਰਿਵਾਰ ਦੀ ਟੀਮ, ਸਾਡੇ ਪਿੰਡ ਸਾਡੇ ਖੇਤ ਵਾਲੀ ਟੀਮ ਹੋ ਗਈ, ਕਿਸਾਨ ਵਾਣੀ ਵਾਲੀ ਟੀਮ ਹੋ ਗਈ, ਬਹੁਤ ਮਿਹਨਤ ਕਰ ਰਹੀ ਹੈ, ਬਹੁਤ ਮਿਹਨਤ ਕਰ ਰਹੀ ਹੈ। ਇੰਨੀ ਗਰਮੀ ਦੇ ਵਿੱਚ ਜਾ ਕੇ ਗੁਰਦੀਪ ਪਿੰਡ ਪਿੰਡ ਜਾ ਕੇ ਕਿਸਾਨਾਂ ਨਾਲ ਗੱਲ ਕਰਨੀ, ਪਿੰਡਾਂ ਦੀਆਂ ਓਬੀਜ਼ ਰਿਕਾਰਡ ਕਰਨੀਆਂ ਤੇ ਫੀਲਡ ਚ ਜਾ ਕੇ ਪ੍ਰੋਗਰਾਮ ਪੇਸ਼ ਕਰਨੇ। ਸਲੂਟ ਆ ਮੇਰੀ ਕਿਸਾਨ ਵਾਣੀ ਵਾਲੀ ਟੀਮ ਨੂੰ ਵੀ, ਬੁੱਟਰ ਸਾਹਿਬ ਹੋ ਗਏ, ਔਲਖ ਹੋ ਗਿਆ, ਚਾਨੀ ਸਾਹਿਬ ਹੋ ਗਏ, ਕੁਲਦੀਪ ਕੌਰ ਜੀ ਹੋ ਗਏ, ਅਣਮੀਤ ਹੋ ਗਏ,

0: ਇਹ ਵਧੀਆ ਹਰਜੀਤ ਮਾੜੀ ਸਾਹਿਬ ਹੋ ਗਏ ਵਧੀਆ ਕੰਮ ਕਰ ਰਹੇ ਨੇ ਤੇ
1: ਕੱਲ ਗੁਰੂ ਅਰਜਨ ਦੇਵ ਜੀ ਦੇ ਤਹਿਤ ਤੁਸੀਂ 12 ਵਜੇ ਪ੍ਰੋਗਰਾਮ ਕਰਿਆ ਸੀਗਾ ਜੀ, ਤੋ ਸਾਨੂੰ ਬਹੁਤ ਹੀ ਚੰਗਾ ਲੱਗਾ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ।
0: ਠੀਕ ਆ ਬਾਈ ਜੀ, ਹੁਣ ਆਪਾਂ ਤੁਹਾਡਾ ਫੋਨ ਵੀ ਕੱਟਾਂਗੇ ਤੇ ਤੁਹਾਨੂੰ ਸਾਡੇ ਸਾਰੇ ਪ੍ਰੋਗਰਾਮ ਵਧੀਆ ਲੱਗੇ ਤੇ ਤੁਸੀਂ ਬਹੁਤ ਤਫਸੀਲ ਦੇ ਨਾਲ ਜਾਣਕਾਰੀ ਦਿੱਤੀ, ਮੇਰੀ ਵੀ ਰੂਹ ਖੁਸ਼ ਹੋਈ ਕਿ ਮੇਰੇ ਪਿਆਰੇ ਵੀਰ ਨੇ ਜਿਹੜਾ ਹੈਗਾ ਸਾਰੇ ਪ੍ਰੋਗਰਾਮ ਆਪਦੇ ਪਰਿਵਾਰ ਦੇ ਨਾਲ ਜਿਹੜਾ ਹੈਗਾ ਬਹਿ ਕੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਟਾਈਮ ਕੱਢ ਕੇ ਸੋਹਣੇ, ਮੇਰੀ ਹੌਸਲਾ ਅਫਜ਼ਾਈ ਵਧਾਈ, ਜਿਉਂਦੇ ਵਸਦੇ ਰਹੋ ਬਾਈ ਜੀ, ਸਤਿ ਸ੍ਰੀ ਅਕਾਲ।
1: ਇੱਕ ਛੋਟੀ ਜਿਹੀ ਰਿਕੁਐਸਟ ਹੈ ਜੀ, ਤੁਸੀਂ ਇੱਕ ਗੁਲਾਬ ਦੇ ਫੁੱਲ ਦੀ ਤਰ੍ਹਾਂ ਹੈ ਸਾਡੇ, ਜੋ ਕਿ ਹਰ ਪਾਸੇ ਤੁਸੀਂ ਸਾਡੇ ਮਹਿਕ ਹੀ ਖਿਲਾਰ ਰਹੇ ਹੋ, ਸਾਨੂੰ ਬਹੁਤ ਹੀ ਚੰਗੇ ਲੱਗਦੇ ਹੋ।
0: ਆਕਾਸ਼ਵਾਣੀ ਐਫ਼ਐਮ ਬਠਿੰਡਾ, ਆਕਾਸ਼ਵਾਣੀ ਬਠਿੰਡਾ,
1: ਚੜਿਆ
0: ਹੋਇਆ ਹੈ ਨਾ, ਕੋਈ ਗੱਲ ਨੀ ਬਾਈ ਜੀ, ਜਿਉਂਦੇ ਵਸਦੇ ਰਹੋ, ਖੁਸ਼ ਰਹੋ, ਖੁਸ਼ ਰਹੋ
2: ਜੀ। ਤੇ ਇਸ ਕਾਲ ਤੋਂ ਬਾਅਦ ਇੱਕ ਖਤ ਵਟਸਐਪ ਦੇ ਰਾਹੀਂ ਆਇਆ ਸੀ, ਸ਼ਾਮਲ ਕਰ ਲੈਣੇ ਆ। ਬਲਜੀਤ ਸਿੰਘ ਮਾਨ ਪਿੰਡ ਚੁੱਗੇ ਕਲਾਂ ਤੋਂ ਇਸ ਖਤ ਨੂੰ ਭੇਜ ਰਹੇ ਆ
0: ਜੀ।
2: ਕਹਿੰਦੇ ਪ੍ਰੋਗਰਾਮ ਮੰਗਲਵਾਰ ਨੂੰ 6:30 ਵਜੇ ਸਵਾਲ ਜਵਾਬ ਹੁੰਦੇ ਨੇ
0: ਜੀ,
2: ਉਸ ਦੇ ਵਿੱਚ ਪਿਛਲੇ 3 ਵਾਰਾਂ ਤੋਂ ਸਵਾਲ ਬਹੁਤ ਘੱਟ ਪੁੱਛੇ ਜਾਂਦੇ ਨੇ, ਕੁਝ ਟਾਈਮ ਤਾਂ ਮੈਡਮ ਜੀ ਗੱਲਾਂ ਵਿੱਚ ਟਪਾ ਦਿੰਦੇ ਨੇ, ਜਿਸ ਦਾ ਸਹੀ ਉੱਤਰ ਪਹਿਲਾਂ ਮਿਲ ਜਾਂਦਾ ਹੈ ਉਸ ਦਾ ਨਾਮ ਲੈ ਕੇ ਜਿਹੜੇ ਉੱਤਰ ਪਿੱਛੋਂ ਮਿਲਦੇ ਹਨ ਉਹਨਾਂ ਦੇ ਹੀ ਨਾਮ ਦੱਸਦੇ ਨੇ। ਮਸਾਂ 7-8 ਸਵਾਲ ਹੀ ਪੁੱਛੇ ਜਾਂਦੇ ਨੇ, ਸਿਰਫ ਜੋ ਉੱਤਰ ਪਹਿਲਾਂ ਮਿਲਦਾ ਹੈ ਉਸਦਾ ਨਾਮ ਪੂਰਾ ਪਤਾ ਦੱਸ ਕੇ ਛੇਤੀ ਤੋਂ ਛੇਤੀ ਅਗਲਾ ਸਵਾਲ ਪੁੱਛਣਾ ਚਾਹੀਦਾ ਹੈ। ਮਿਹਰਬਾਨੀ ਕਰਕੇ ਅੱਗੇ ਤੋਂ ਇਸ ਤਰ੍ਹਾਂ ਨਾ ਕੀਤਾ ਜਾਵੇ।
0: ਉਹਨੇ ਅਸਲ ਦੇ ਵਿੱਚ ਨਾ ਫਰਕ ਪੈ ਜਾਂਦਾ ਹੁੰਦਾ ਕਿ ਉਹ ਹੁਣ ਮਾਰਨਿੰਗ ਕੁਇਜ਼ ਪ੍ਰੋਗਰਾਮ ਦੇ ਵਿੱਚ ਥੋੜ੍ਹੀ ਜਿਹੀ ਮੈਂ ਵੇਰੀਏਸ਼ਨਸ ਲਿਆ ਰਿਹਾ ਗੁਰੀ, ਤੈਨੂੰ ਪਤਾ ਹੀ ਹੈ ਮੇਰਾ ਕੰਮ ਕਰਨ ਦਾ ਢੰਗ, ਠੀਕ ਹੈ ਨਾ
2: ਜੀ।
0: ਅਤੇ ਕਿ ਇੱਕ ਤਾਂ ਮਨੋਟਨੈਸ ਨਾ ਆਵੇ, ਪਹਿਲਾਂ ਇਹ ਆਪਣੀ ਸਤਿਕਾਰਿਤ ਭੈਣ ਵਿਜੇ ਲਕਸ਼ਮੀ ਜੀ ਕਰਦੇ ਸੀ ਪ੍ਰੋਗਰਾਮ, ਹੈ ਨਾ, ਫਿਰ ਮੈਨੂੰ ਐਸੀ ਕਿ ਦੀਪਾ ਨੂੰ ਵੀ ਰਵਾਂ ਕਰਾਂ, ਹੈ ਨਾ, ਦੀਪਾ ਜੀ ਨੇ ਵੀ ਵਧੀਆ ਆਊਟਪੁੱਟ ਦਿੱਤੀ, ਅਤੇ ਹੁਣ ਸੁਖਜੀਤ ਭੈਣ ਜੀ ਨੂੰ ਆਪਾਂ ਸੈਟਰਡੇ ਲਗਾਤਾਰ 2 ਹਫ਼ਤੇ ਆਪਾਂ ਡਿਪਿਊਟ ਕੀਤਾ, ਆਉਣ ਵਾਲੇ ਹਫ਼ਤੇ 'ਚ ਵੀ ਸੁਖਜੀਤ ਕਰੂਗੀ। ਇਹ ਚੇਂਜਿਸ ਕਹਿੰਦੇ ਨਾ ਆਲਵੇਜ਼ ਫੋਰ ਬੈਟਰਮੈਂਟ, ਅਤੇ ਸਰੋਤੇ ਗਿੱਝ ਜਾਂਦੇ ਆ, ਉਹ ਹੁਣ ਫਿਰ ਗਿੱਝਿਆ ਵਾ ਜਿਹੜਾ ਹੈਗਾ ਨਾ ਔਖਾ ਕਰਦਾ ਬੰਦੇ ਨੂੰ, ਹੈ ਨਾ, ਕੋਈ ਵੀ ਚੀਜ਼ ਨੂੰ ਜਦੋਂ ਆਪਾਂ ਆਪਦੇ ਹੱਡਾਂ ਨਾਲ ਲਾ ਲੈਂਦੇ ਹਾਂ, ਹੈ ਨਾ, ਜਾਂ ਕਿਸੇ ਆਵਾਜ਼ ਨੂੰ ਪਸੰਦ ਕਰਨ ਲੱਗ ਜਾਂਦੇ ਹਾਂ, ਹੁਣ ਉਹ ਪਹਿਲਾਂ ਜਦੋਂ ਆਪਾਂ ਪੈਗਾਮ ਦੇ ਵਿੱਚ ਉਹ ਹੁਣ ਵਿਜੇ ਲਕਸ਼ਮੀ ਕਈ ਸਾਲਾਂ ਤੋਂ ਸੁਣੀ ਜਾਂਦੇ ਸੀਗੇ, ਠੀਕ ਹੈ, ਅਤੇ ਉਹ ਇੱਕ ਲਗਾਅ ਹੋ ਜਾਂਦਾ ਸਰੋਤਾ ਦਾ ਵੀ, ਜਿਹੜਾ ਹੈਗਾ ਪ੍ਰੈਜੈਂਟਰ ਦੇ ਨਾਲ ਲਗਾਅ ਹੋ ਜਾਂਦਾ, ਅਤੇ ਪਰ ਹੁਣ ਮੈਂ ਦੇਖਿਆ ਕਿ ਸਰੋਤੇ ਪੈਗਾਮ ਦੇ ਵਿੱਚ ਸਤਪਾਲ ਨੂੰ ਤੇਰੇ ਸਾਹਮਣੇ ਹੀ ਹੈ ਪਸੰਦ ਕਰਨ ਲੱਗ ਗਏ, ਜੇ ਗੁਰਦੀਪ ਕਰਦੀ ਹੈ ਗੁਰਦੀਪ ਨੂੰ ਵੀ ਪਸੰਦ ਕਰਦੇ ਆ, ਸੀਮਾ ਮਹਿਰਾ ਕਰਦੀ ਹੈ, ਅਤੇ ਇੱਥੋਂ ਤੱਕ ਕਿ ਤੂੰ ਇਹ ਦੇਖ ਕਿ ਬੁੱਟਰ ਸਾਹਿਬ ਅਤੇ ਕੁਲਦੀਪ ਕੌਰ ਵਰਗੀਆਂ ਮੇਰੀਆਂ ਭੈਣਾਂ ਵੀ ਪੈਗਾਮ ਦੇ ਵਿੱਚ ਆਪਣੀ ਕਲਾ ਦੇ ਜੌਹਰ ਦਿਖਾ ਗਈਆਂ, ਅਤੇ ਉਹ ਸਾਰਿਆਂ ਦਾ ਪ੍ਰੈਜੈਂਟਰਸ ਦਾ ਜੀ ਕਰਦਾ ਹੁੰਦਾ ਕਿ ਮੈਨੂੰ ਮੌਕਾ ਕਿਉਂ ਨਹੀਂ ਮਿਲਦਾ। ਇਹ ਜਿਹੜਾ ਹੈਗਾ ਪਾਰਟੀਕੁਲਰ ਕੋਈ ਵੀ ਪ੍ਰੋਗਰਾਮ ਹੈ ਉਹ ਕੋਈ ਬ੍ਰਾਂਡ ਨਹੀਂ ਕਿਸੇ ਦਾ, ਹੈ ਨਾ, ਅਤੇ ਜਿਹੜਾ ਮਿਹਨਤ ਕਰੂਗਾ ਉਹ ਅੱਗੇ ਆਊਗਾ। ਨੋ ਡਾਊਟ ਵਿਜੇ ਲਕਸ਼ਮੀ ਬਹੁਤ ਵਧੀਆ ਪ੍ਰੈਜੈਂਟਰ ਹੈ, ਪਰ ਵਿਜੇ ਲਕਸ਼ਮੀ ਜਿਹੜਾ ਹੈਗਾ ਬਾਕੀ ਪ੍ਰੋਗਰਾਮਸ ਦੇ ਵਿੱਚ ਵੀ ਉਨੀ ਜਾਣ ਪਾ ਰਹੀ ਹੈ, ਕਿੱਥੇ ਉਹ ਅੱਧੇ ਘੰਟੇ ਦੇ ਪ੍ਰੋਗਰਾਮ ਦੇ ਵਿੱਚ ਜਾਣ ਪਾਉਂਦੇ ਸੀ, ਹੁਣ ਸਾਰੀ ਟਰਾਂਸਮਿਸ਼ਨ ਜਿੱਦਣ ਦੀ ਵਿਜੇ ਲਕਸ਼ਮੀ ਕਰ ਰਹੀ ਹੈ ਅਤੇ ਨਜ਼ਾਰੇ ਬੰਨੇ ਪਏ ਆ, ਠੀਕ ਹੈ ਨਾ, ਕਿ ਉਹਦਾ ਆਪਦਾ ਵੱਖਰਾ ਸਟਾਈਲ ਹੈ। ਅਤੇ ਬਾਕੀ ਰਹੀ ਮੋਰਨਿੰਗ ਕੁਇਜ਼, ਮੋਰਨਿੰਗ ਕੁਇਜ਼ ਦੇ ਵਿੱਚ ਵੀ ਹੁਣ ਸੁਖਜੀਤ ਦਾ ਆਪਦਾ ਸਟਾਈਲ ਹੈ, ਦੀਪਾ ਦਾ ਆਪਦਾ ਸਟਾਈਲ ਹੈ, ਅਤੇ ਹੁਣ ਸ਼ਨੀਵਾਰ ਜੇ ਮੈਂ ਗੁਰਦੀਪ ਤੇਰੀ ਡਿਊਟੀ ਲਾਊਂ ਕਿਸੇ ਦਿਨ, ਤੇਰਾ ਆਪਦਾ ਸਟਾਈਲ ਹੈ, ਠੀਕ ਹੈ ਨਾ, ਅਤੇ ਉਹ ਥੋੜ੍ਹਾ ਜਿਹਾ ਸਰੋਤਿਆਂ ਨੂੰ ਵੀ ਜਿਹੜਾ ਹੈਗਾ ਮੈਂ ਹੱਥ ਜੋੜ ਕੇ ਬੇਨਤੀ ਵੀ ਕਰ ਸਕਦਾ ਗਾ, ਅਤੇ
2: ਹੌਲੀ ਹੌਲੀ
0: ਚੇਂਜ ਨੂੰ ਖੇੜੇ ਮੱਥੇ ਲਿਆ ਕਰੋ
2: ਜੀ। ਬਿਲਕੁਲ ਜੀ, ਤੇ ਖਤ ਸ਼ਾਮਲ ਕਰ ਲੈਣੇ ਜੀ, ਅਗਲਾ ਖਤ ਸਾਡੇ ਕੋਲ ਆਇਆ
0: ਜੀ,
2: ਜਾਂ ਉਸ ਤੋਂ ਪਹਿਲਾਂ ਕਾਲ ਲੈ ਲਈਏ ਜੀ,
0: ਕਾਲ ਲੈ ਲਓ ਜੀ
2: ਜੀ।
3: ਹੈਲੋ,
2: ਹਾਂਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
3: ਹੈਲੋ,
0: ਹਾਂਜੀ ਬਾਈ ਜੀ, ਹਾਂਜੀ ਹਾਂਜੀ, ਸੁਣੀ ਜਾਂਦੇ ਵੀਰੇ।
3: ਸਤਿ ਸ੍ਰੀ ਅਕਾਲ ਵੀਰ ਜੀ।
0: ਸਤਿ ਸ੍ਰੀ ਅਕਾਲ ਵੀਰੇ, ਕਿੱਥੋਂ ਬੋਲਦੇ ਹੋ, ਕੀ ਸ਼ੁਭ ਨਾਮ ਹੈ?
3: ਸਭ ਠੀਕ ਠਾਕ ਹੈ ਜੀ, ਤੁਸੀਂ ਆਪਣਾ ਸੁਣਾਓ ਵੀਰ ਜੀ।
0: ਬਸ ਨਾਮ ਦੱਸ ਦਿਓ ਬਾਈ ਜੀ, ਪਿੰਡ ਦਾ ਨਾਂ ਦੱਸ ਦਿਓ।
3: ਧਰਮ ਸਿੰਘ ਮੇਰਾ ਨਾਂ ਜੀ, ਟਰੱਕ ਡਰਾਈਵਰ ਹਾਂ ਜੀ, ਮੈਂ ਤੁਹਾਡਾ ਪ੍ਰੋਗਰਾਮ ਬਹੁਤ ਸ਼ੌਂਕ ਨਾਲ ਸੁਣਦਾ, ਤੇ ਬੇਨਤੀ ਇਹ ਹੈਗੀ ਵੀ ਇੱਕ ਤੁਸੀਂ ਕੁਲਦੀਪ ਮਾਣਕ ਦੇ ਵੱਧ ਤੋਂ ਵੱਧ ਗੀਤ ਸੁਣਾ ਦਿਆ ਕਰੋ
0: ਬਾਈ ਜੀ। ਅਸੀਂ ਤਾਂ ਸਾਰਾ ਦਿਨ ਮਾਣਕ

0: ਹਾਂ ਜਿਹੜਾ ਹੈਗਾ ਚੱਲੀ ਜਾਂਦਾ ਯਾਰ ਬਾਈ
1: ਜੀ, ਤੇ ਮੈਂ ਤੁਹਾਨੂੰ ਪਿਛਲੀ ਵਾਰ ਵੀ ਦੱਸਿਆ ਸੀਗਾ ਜੀ, ਹੋ ਗਿਆ ਮਹੀਨਾ ਕੋਲੋਂ ਫੋਨ ਲੱਗਿਆ ਸੀਗਾ, ਅੱਜ ਵੀ ਮਸਾਂ ਲੱਗਿਆ ਸੀਗਾ
0: ਜੀ ਬਾਈ।
1: ਤੇ ਕੰਨੀ ਮਾਨਕ ਦਾ ਪਹਿਲਾਂ ਅੰਜਾਰ ਦੀ ਕੁੱਲੀ ਨੂੰ ਅੱਗ ਲਾ ਦੇ ਹੱਥਾਂ ਨੂੰ ਮਹਿੰਦੀ ਫੇਰ ਲਾ ਲਵੀ, ਇਹ ਕਲੀ ਸੁਣਾ ਦਿਓ ਜੀ।
0: ਕੋਈ ਨੀ ਬਾਈ ਜੀ, ਸੁਣਾਵਾਂਗੇ ਜਿਹੜਾ ਫਰਮਾਇਸ਼ੀ ਪ੍ਰੋਗਰਾਮ ਦਾ ਹੁਣ ਦੁਪਹਿਰੇ ਆਪਣਾ ਸੀਮਾ ਚਲਾ ਦੀ ਹਨਾ। ਹਾਂ ਚਲਵਾ ਦਿਆਂਗੇ ਅੱਜ ਦੁਪਹਿਰੇ ਫਰਮਾਇਸ਼ੀ ਪ੍ਰੋਗਰਾਮ ਜਿਹੜਾ ਤੁਸੀਂ ਸੁਣੋਗੇ ਨਾ ਉਹ ਸੁਣਾ ਦਿਆਂਗੇ।
1: ਅੱਛਾ ਜੀ।
0: ਹਾਂ ਹੋਰ ਬਾਈ ਜੀ
1: ਸਭ ਠੀਕ ਹੈ ਵੀਰ ਜੀ?
0: ਬਸ ਠੀਕ ਹੀ ਰਹੋ। ਜੀ ਟੀ ਰੋਡ ਤੇ ਦਹਾਈਆਂ ਪਾਵੇ ਯਾਰਾਂ ਦਾ ਟਰੱਕ ਬੱਲੀ।
1: ਇੱਕ ਵੀਰ ਜੀ ਰਿਕੁਐਸਟ ਹੈ ਵੀ ਫੋਨ ਚੱਕ ਲਿਆ ਕਰੋ ਜੀ, ਫੋਨ ਨਾ ਜੀ
0: ਯਾਰ ਬਾਈ ਹੁਣ ਤੇਰੇ ਅੱਗੇ ਕਈ ਮੇਰੇ ਭੈਣ ਲਾਈਨ ਚ
1: ਹੁੰਦੇ ਆ ਤੇ ਫੋਨ ਲੱਗਿਆ ਦਾ।
0: ਨਹੀਂ ਨਹੀਂ ਕੋਈ ਗੱਲ ਨਹੀਂ, ਸਾਡੀ ਕੋਈ ਨਾਰਾਜ਼ਗੀ ਨਹੀਂ ਹੁੰਦੀ ਬਾਈ ਕਿਸੇ ਨਾਲ, ਲਾਈਨ ਇੱਕੋ ਹੀ ਆ, ਕਰਨ ਵਾਲੇ ਬਹੁਤ ਜ਼ਿਆਦਾ, ਉਸ ਕਰਕੇ ਦੇਰ
1: ਹੋ ਜਾਂਦੀ। ਹਾਂ ਇਹ ਤਾਂ ਹੈ ਜੀ।
0: ਹਾਂ ਠੀਕ ਹੈ ਬਾਈ, ਸੁਣਦੇ ਰਹੋ ਆਕਾਸ਼ਵਾਣੀ ਐਫਐਮ ਬਠਿੰਡਾ।
1: ਓਕੇ ਜੀ, ਓਕੇ ਓਕੇ ਵੀਰ ਜੀ,
0: ਓਕੇ ਜੀ, ਓਕੇ ਓਕੇ
2: ਜੀ। ਦੋਸਤੋ ਸਮਾਂ 12:36 ਦਾ ਹੋ ਚੁੱਕਿਆ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਰੋਤਾ ਮੰਚ, ਤੇ ਪ੍ਰੋਗਰਾਮ ਦੇ ਵਿੱਚ ਵਟਸਐਪ ਦੇ ਰਾਹੀਂ ਅਗਲਾ ਸੁਨੇਹਾ ਆਇਆ। ਪ੍ਰਕਾਸ਼ ਸਿੰਘ, ਜੱਗਾ ਸਿੰਘ, ਬੱਗੜ ਸਿੰਘ, ਗੁਰਦਾਸ ਸਿੰਘ, ਕ੍ਰਿਸ਼ਨ ਸਿੰਘ, ਗੁਰਦੀਪ ਸਿੰਘ, ਦਰਸ਼ਨ ਤੇ ਨਿੱਕਾ ਬਿੰਦਰ ਸਿੰਘ ਇਸ ਖਤ ਨੂੰ ਭੇਜ ਰਹੇ ਹੈ। ਇਹਨਾਂ ਨੇ ਲਿਖਿਆ, ਕਹਿੰਦੇ ਇਹ ਰਾਮਾ ਮੰਡੀ ਤੋਂ ਨੇ ਜੀ ਸਾਰੇ, ਕਹਿੰਦੇ ਸਰੋਤਾ ਮੰਚ ਦੀ ਟੀਮ ਨੂੰ ਨਮਸਕਾਰ, ਪ੍ਰੋਗਰਾਮ ਤੁਹਾਡੇ ਬਹੁਤ ਸੋਹਣੇ ਲੱਗਦੇ ਨੇ, ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਉਸ ਉਹ ਘੱਟ ਹੈ, ਸੋਹਣੇ ਸੋਹਣੇ ਕਹਿੰਦੇ ਪ੍ਰੋਗਰਾਮ ਤੁਹਾਡੇ ਵੱਲੋਂ ਪੇਸ਼ ਕੀਤੇ ਜਾਂਦੇ ਨੇ ਤੇ ਅਸੀਂ ਸਾਰੇ ਸੁਣਦੇ ਹਾਂ। ਕਹਿੰਦੇ ਇੱਕ ਬੇਨਤੀ ਹੈ ਕਿ EPF ਕਮਿਸ਼ਨ ਸਾਹਿਬ ਨਾਲ ਗੱਲਬਾਤ ਕਰਵਾਈ ਜਾਵੇ।
0: ਬਿਲਕੁਲ ਬਿਲਕੁਲ, ਉਹ ਲਿਖਿਆ ਹੋਇਆ, ਨੋਟ ਕੀਤਾ ਹੋਇਆਗਾ, ਤੇ ਅੱਜ ਵੀ ਜਿਹੜਾ ਹੈਗਾ ਬਹੁਤ ਤਕੜਾ ਫੰਕਸ਼ਨ EPFO ਕਮਿਸ਼ਨ ਸਾਹਿਬਾ ਕਰਵਾ ਰਹੇ ਨੇ SST ਕਾਲਜ ਦੇ ਵਿੱਚ, ਤੇ ਉਚੇਚਾ ਮੈਨੂੰ ਵੀ ਉੱਥੇ ਬੁਲਾਇਆ ਗਿਆ ਸੀ ਐਜ਼ ਏ ਮੁੱਖ ਮਹਿਮਾਨ, ਪਰ ਮੇਰੇ ਆਪਦੇ ਨਿੱਜੀ ਰੁਝੇਵੇਂ ਹੋਣ ਕਰਕੇ ਮੈਂ ਆਪਣੇ ਮਾਣਯੋਗ ਸਤਿਕਾਰਿਤ ਵੀਰਾ ਟੈਕਨੀਕਲ ਦੇ ਵਿੱਚ ਸ਼੍ਰੀ ਹਰੀਸ਼ ਜਿੰਦਲ ਜੀ ਅਤੇ ਸਤਪਾਲ ਬਰਾੜ ਸਾਹਿਬ ਦੀ ਡਿਊਟੀ ਲਾਈ ਹੈ, ਰਿਕਾਰਡ ਕਰਕੇ ਵੀ ਲਿਆਉਣਗੇ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਮੁਸ਼ਕਿਲ ਦੱਸੋ ਹਾਲਤ ਦੱਸਾਂਗੇ ਦੇ ਵਿੱਚ ਮੇਰਾ ਨੋਟ ਕੀਤਾ ਵਾ ਗੁਰਦੀਪ, ਅਤੇ ਆਪਾਂ ਕਮਿਸ਼ਨਰ ਸਾਹਿਬਾਂ ਨੂੰ ਸਟੂਡੀਓ 'ਚ ਬੁਲਾ ਕੇ ਅਤੇ ਜ਼ਰੂਰ
2: ਉਹਨਾਂ ਨਾਲ
0: ਗੱਲਬਾਤ ਕਰਾਂਗੇ। ਹਾਂਜੀ,
2: ਤੇ 0164-2242-331 ਨੰਬਰ ਡਾਇਲ ਹੋ ਚੁੱਕਿਆ। ਹੈਲੋ
3: ਹੈਲੋ ਭੈਣ ਜੀ, ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਬਾਈ ਜੀ, ਆਪਣਾ ਨਾਮ ਦੱਸ ਦਿਓ ਤੇ ਕਿੱਥੋਂ ਬੋਲਦੇ?
3: ਸ਼ਰਮਾ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਬਾਈ, ਸਤਿ ਸ੍ਰੀ ਅਕਾਲ। ਪੈਰੀ ਪੈਣਾ ਕਿਵੇਂ ਹੋ? ਠੀਕ ਹੋ?
3: ਜਾਂਦੇ ਹੋ ਜਾਂਦੇ ਵਾਸ ਜਿਹੜੇ ਧੰਨਵਾਦ ਲੰਮੀਆਂ ਉਹਨਾਂ ਕਰੇ ਪਰਮਾਤਮਾ ਸੱਤੇ ਢਿੱਲੋਂ ਬੋਲਦੇ ਲਾਲ ਬਾਈ ਤੋਂ।
0: ਮੈਂ ਪਛਾਣ ਲਿਆ ਵੀਰੇ।
3: ਹਾਂਜੀ ਹਾਂਜੀ, ਤੇ ਆਪਣਾ ਜਿਹੜਾ ਤੁਸੀਂ ਕਲਾਕਾਰਾਂ ਦੇ ਬਾਰੇ ਸਾਰਾ ਕੁਝ ਜੋ ਸਾਨੂੰ ਉਹਨਾਂ ਦੀ ਜੀਵਨੀ ਤੇ ਦੇ ਰਹੇ ਹੋ ਨਾ, ਇਹ ਬਹੁਤ ਵਧੀਆ ਪ੍ਰਾਲ ਹੈ ਤੁਹਾਡਾ
0: ਜੀ ਵੀਰੇ,
3: ਤੇ ਪ੍ਰੋਗਰਾਮ ਸਾਰੇ ਵਧੀਆ ਚੱਲ ਰਹੇ ਆ
0: ਜੀ ਸਰ।
3: ਤੇ ਇੱਕ ਮੈਂ ਤਾਂ ਰਾਏ ਦੇ ਸਕਦਾ ਜੀ, ਮਿੰਨਤ ਵਾਲੀ ਗੱਲ ਹੈ ਜੀ, ਮਤਲਬ ਤੁਸੀਂ ਕਰ ਸਕੋ ਤਾਂ ਜਿਵੇਂ ਮੰਨ ਕੇ ਚੱਲੋ ਵੀ ਇੱਕ ਚੱਲਦੀ ਆਪਣੀ ਦੁੱਖ ਮਾਪਿਆਂ ਦੀ ਰੋਟੀ ਦਾ ਭੋਲਾ ਸਿੰਘ ਰਾਹੀ ਦਾ, ਜਾਂ ਜਿਵੇਂ ਆਪਣੇ ਕੋਈ ਕੱਲ ਜਿਵੇਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਨ ਸੀਗਾ
0: ਜੀ ਬਾਈ ਜੀ,
3: ਇਹਦੇ ਬਾਰੇ ਜਿਵੇਂ ਜੋਗਾ ਸਿੰਘ ਜੋਗੀ ਨੇ ਗਾਇਆ ਤੇ ਆਪਣਾ ਤੇਜਾ ਸਿੰਘ ਤੂਫਾਨ ਬਠਿੰਡੇ ਵਾਲੇ ਨੇ ਜੀ ਇਹ ਚੀਜ਼ਾਂ ਗਾਈਆਂ
0: ਜੀ ਵੀਰ ਜੀ,
3: ਇੱਥੇ ਤੁਹਾਨੂੰ ਥੋੜੀ ਜਿਹੀ ਰਾਇਕੀ ਮਿਲ ਜਾਏ, ਕੋਈ ਓਰੀਜਨਲ ਜੇ ਪੇਸ਼ ਕਰ ਦਿਆ ਕੋਈ ਤਾਂ ਬਾਹਲੀ ਸੋਹਣੀ ਗੱਲ ਕੀਤਾ, ਜਿਹੜਾ ਤੁਸੀਂ ਕਲਾਕਾਰਾਂ ਦਾ ਪ੍ਰੋਗਰਾਮ ਸੁਣਦੇ ਹੋ ਤਾਂ ਉਵੇਂ ਜਿਵੇਂ ਚੱਲਣ ਦਿਓ
0: ਜੀ ਵੀਰੇ,
3: ਕਿਉਂਕਿ ਉਹਨਾਂ ਦੀ ਜਾਣਕਾਰੀ ਤੁਸੀਂ ਦੇ ਸਕਦੇ ਸਰ, ਹੋਰ ਨੀ ਸਾਨੂੰ ਦੇ ਸਕਦਾ ਕੋਈ ਵੀ
0: ਜੀ ਬਾਈ ਜੀ ਬਾਈ।
3: ਤੇ ਜਿਹੜਾ ਧਾਰਮਿਕ ਪ੍ਰੋਗਰਾਮ ਜਿਵੇਂ ਕੋਈ ਗੁਰੂ ਅਰਜਨ ਦੇਵ ਜੀ ਦਾ ਆ ਗਿਆ, ਜਾਂ ਜਿਵੇਂ ਕੋਈ ਗੁਰੂ ਤੇਗ ਬਹਾਦਰ ਕੋਈ ਵੀ ਜੋ ਧਾਰਮਿਕ ਆ ਜਾਂਦਾ, ਉੱਥੇ ਤੁਸੀਂ ਜੇ ਓਰੀਜਨਲ ਚਲਾ ਦਿਆ ਕਰੋ ਨੈਟ ਤੋਂ ਚੱਕ ਕੇ ਆਪਣੇ ਯੂਟਿਊਬ ਤੋਂ।
0: ਨਹੀਂ ਉਹ ਚਲਾ ਨਹੀਂ ਸਕਦੇ ਬਾਈ ਜੀ, ਕਾਪੀ ਰਾਈਟਸ ਹੁੰਦੇ ਆ, ਨਹੀਂ ਚਲਾ ਸਕਦੇ।
3: ਅੱਛਾ ਜੀ,
0: ਮੈਂ ਤੁਹਾਡੀ ਗੱਲ ਦਾ ਇਸੀ ਇਹ ਆਪਣਾ ਕਹਿੰਦੇ ਹੋਣਾ ਸੱਖੀ ਨਾਲੋਂ ਸੂਮ ਚੰਗਾ ਜਿਹੜਾ ਫੱਟ ਦੇਵੇ ਜਵਾਬ, ਕਾਪੀ ਰਾਈਟਸ ਹੁੰਦੇ ਆ ਉਹ ਨਹੀਂ ਚਲਾ ਸਕਦੇ ਬਾਈ ਜੀ। ਸਾਡੇ ਕੋਲੇ ਜੋ ਵੀ ਸਕਰੀਨਡ ਸੌਂਗਸ ਆਉਂਦੇ ਆ ਆਕਾਸ਼ਵਾਣੀ ਜਲੰਧਰ ਤੋਂ ਦਿੱਲੀ ਤੋਂ, ਠੀਕ ਹੈ ਨਾ, ਉਹੀ ਅਸੀਂ ਚਲਾ ਸਕਦੇ ਹਾਂ, ਤੇ ਇਹ ਸੰਭਵ ਨਹੀਂ ਬਾਈ ਜੀ।
3: ਤਾਂ ਬਾਕੀ ਦਾ ਸਾਰਾ ਕੁਝ ਬਹੁਤ ਵਧੀਆ ਚੱਲ ਰਿਹਾ ਜੀ।
0: ਨਹੀਂ ਬਸ ਤੁਸੀਂ ਜੁੜੇ ਰਹੋ, ਅਸੀਂ ਸਾਡੇ ਵੱਲੋਂ ਨਛੱਤਰ ਬਾਈ ਕੋਸ਼ਿਸ਼ ਇਹੀ ਹੁੰਦੀ ਹੈ ਕਿ ਅਸੀਂ ਆਪ ਮਿਹਨਤ ਤੋਂ ਨਹੀਂ ਭੱਜਦੇ, ਨਕਲ ਜੀ ਮਾਰ ਕੇ ਯੂਟਿਊਬ ਤੋਂ ਚੱਕ ਲਈਏ ਤੇ ਉੱਥੋਂ ਚੱਕ ਲਈਏ, ਉਹ ਸਵਾਦ ਜਾਣੇ ਆਉਂਦਾ ਉਹ ਨਾ।
3: ਉਹਨੇ ਨਹੀਂ ਜੀ ਕਹਿ ਰਿਹਾ, ਮੈਂ ਜਿਹੜੀ ਗੱਲ ਮੈਂ ਕਰ ਰਿਹਾ ਜਿਵੇਂ ਮੰਨ ਕੇ ਚੱਲੋ ਜਿਹੜੀਆਂ ਗਾਈਆਂ ਨੇ, ਜਿਵੇਂ ਆਪਾਂ ਰਾਗੀਆਂ ਨੇ, ਰਾਗੀਆਂ ਨੇ ਕਥਾ ਕੀਤੀ ਜਾਂ ਗੁਰੂ ਅਰਜਨ ਦੇਵ ਜੀ ਦੇ ਬਾਰੇ ਗਾਈਆਂ, ਜਿਵੇਂ
0: ਮੈਂ ਸਮਝ ਗਿਆ ਵੀਰ ਜੀ, ਸਮਝ ਗਿਆ।
3: ਹਾਂਜੀ ਹਾਂਜੀ, ਚਲੋ ਕੋਈ ਗੱਲ ਨੀ, ਹੋ ਸਕਦਾ ਕਰ ਦਿਓ ਕਦੇ ਨਾ ਹੋਰ ਪ੍ਰੋਗਰਾਮ ਚਲਾ ਦਿਆ ਕਰੋ ਇਸ ਚ।
0: ਕੋਈ ਗੱਲ ਨੀ ਬਾਈ ਜੀ, ਤੁਹਾਡਾ ਸੁਝਾਅ ਨੋਟ ਕਰ ਲਿਆ, ਜਿਉਂਦੇ ਵਾਸਤੇ ਰਹੋ।
3: ਠੀਕ ਹੈ, ਬਹੁਤ ਬਹੁਤ ਧੰਨਵਾਦ।
0: ਓਕੇ ਵੀਰ ਜੀ।
2: ਦੋਸਤੋ ਸਮਾਂ 12:40 ਦਾ ਹੋ ਚੁੱਕਿਆ ਤੇ ਪ੍ਰੋਗਰਾਮ ਦੇ ਵਿੱਚ ਅਗਲਾ ਖਤ ਸ਼ਾਮਿਲ ਕਰ ਲੈਂਦੇ ਹਾਂ ਜੀ। ਸਾਡੇ ਕੋਲ ਆਇਆ ਬਲਵੰਤ ਸਿੰਘ ਵਾਲਾ, ਸਿਰੀਏ ਵਾਲਾ ਤੋਂ।

0: ਜੀ
1: ਤੇ ਗੁਰਸਹਿਜ ਸਿੰਘ ਵੀ ਇਸੇ ਖਤ ਦੇ ਵਿੱਚ ਖਤ ਭੇਜ ਰਹੇ ਆ, ਕਹਿੰਦੇ ਸਾਰੇ ਹੀ ਪ੍ਰੋਗਰਾਮ ਸਾਨੂੰ ਬਹੁਤ ਵਧੀਆ ਲੱਗਦੇ ਨੇ, ਬਲਜੀਤ ਸ਼ਰਮਾ ਜੀ ਤੇ ਮੈਡਮ ਜੀ ਨੇ ਕਹਿੰਦੇ ਪ੍ਰੋਗਰਾਮ ਪੇਸ਼ ਕੀਤਾ ਸੀ ਪਿਛਲੇ ਦਿਨ, ਸਾਨੂੰ ਬਹੁਤ ਵਧੀਆ ਲੱਗਿਆ ਤੇ ਪ੍ਰੋਗਰਾਮ ਪੈਗਾਮ ਸਤਪਾਲ ਬਰਾੜ ਤੇ ਮੈਡਮ ਵਿਜੇ ਲਕਸ਼ਮੀ ਜੀ ਦੁਆਰਾ ਪੇਸ਼ ਕੀਤਾ ਗਿਆ ਉਹ ਵੀ ਸਾਨੂੰ ਬਹੁਤ ਵਧੀਆ ਲੱਗਿਆ, ਉਹਦੇ ਵਿੱਚ ਜਿਹੜੀ ਸਿਗਨੇਚਰ ਟਿਊਨ ਵਜਾਈ ਸੀ ਕਹਿੰਦੇ ਉਹ ਵੀ ਸਾਨੂੰ ਵਧੀਆ ਲੱਗੀ ਤੇ ਬਿਹਤਰੀਨ ਤਰੀਕੇ ਨਾਲ ਉਹਨਾਂ ਨੇ ਪ੍ਰੋਗਰਾਮ ਨੂੰ ਪੇਸ਼ ਕੀਤਾ, ਅਸੀਂ ਬਹੁਤ ਪਸੰਦ ਕੀਤਾ। ਇੱਕ ਜ਼ਰੂਰੀ ਸੁਝਾਅ ਹੈ ਕਿ ਤੁਸੀਂ ਬਾਕੀ ਚੈਨਲ ਦੇ ਉੱਤੇ ਇੱਕ ਖਤ, ਸਮਝ ਨਹੀਂ ਆਇਆ ਜੀ ਤੁਸੀਂ ਕੀ ਲਿਖਿਆ, ਇਸ ਗੱਲ ਨੂੰ ਤੁਸੀਂ ਦੁਬਾਰਾ ਲਿਖਿਓ। ਅਗਲੀ ਗੱਲ ਇਹਨਾਂ ਨੇ ਲਿਖਿਆ ਕਹਿੰਦੇ ਆਕਾਸ਼ਵਾਣੀ ਬਠਿੰਡਾ ਦਾ ਇੱਕ ਸਰੋਤਾ ਮੰਚ ਜਿਹੜਾ ਹੈਗਾ ਪੈਗਾਮ, ਸਰੋਤਾ ਮੰਚ ਤੇ ਪੈਗਾਮ ਯੂਟਿਊਬ ਤੇ ਪਾਇਆ ਜਾਵੇ ਤਾਂ ਕਹਿੰਦੇ ਸਾਨੂੰ ਬਹੁਤ ਪਸੰਦ ਆਉਂਦਾ ਹੈ ਤਾਂ ਕਿ ਅਸੀਂ ਕਦੇ ਵੀ ਪ੍ਰੋਗਰਾਮ ਜਿਹੜਾ ਸੁਣ ਸਕੀਏ। ਇਹੀ ਇਹਨਾਂ ਨੇ ਲਿਖਿਆ ਜੀ।
0: ਜਿਹੜਾ ਹੈਗਾ ਆਪਾਂ ਨੂੰ ਵੀ ਉੱਤੋਂ ਇੰਸਟਰਕਸ਼ਨਸ ਆਈਆਂ ਹੋਈਆਂ, ਪਰ ਉਹ ਗੱਲ ਗੁਰਦੀਪ ਉਹੀ ਹੋ ਗਈ ਨਾ ਕਿ ਸਾਰਾ ਸਟਾਫ ਤਾਂ ਆਪਣਾ ਪਹਿਲਾਂ ਹੀ ਓਵਰਲੋਡਡ ਹੈ
1: ਜੀ,
0: ਤੁਸੀਂ ਵੀ ਓਵਰਲੋਡਡ ਹੋ, ਸੀਮਾ ਦੇ ਵਿੱਚ ਕੁਆਲਿਟੀ ਹੈਗੀ, ਸੀਮਾ ਇਹ ਕਰ ਸਕਦੀ ਹੈ, ਪਰ ਉਹ ਹਰੇਕ ਦੇ ਆਪਦੇ ਨਿੱਜੀ ਰਜੇਵੇਂ ਵੀ ਹੈ, ਆਪਦਾ ਪਰਿਵਾਰ ਵੀ ਦੇਖਣਾ, ਤੇ ਜਿੰਨਾ ਕੁ ਮਿਹਨਤਾਨਾ ਤੁਹਾਨੂੰ ਸਰਕਾਰ ਇੱਥੋਂ ਦਿੰਦੀ ਹੈ ਤੁਹਾਡੀ ਕਾਬਲੀਅਤ ਦੇ, ਉਹ ਮੇਰੇ ਮੁਤਾਬਕ ਬਹੁਤ ਘੱਟ ਹੈ, ਪਰ ਉਸ ਉਨੇ ਕੁ ਮਿਹਨਤਾਨੇ ਦੇ ਵਿੱਚ ਵੀ ਤੁਸੀਂ ਜਿਹੜਾ ਹੈਗਾ ਡਬਲ ਸ਼ਿਫਟਾਂ ਦੇ ਵਿੱਚ ਮੇਰੇ ਕੋਲ ਕੰਮ ਕਰ ਰਹੇ ਹੋ, ਸੈਲੂਟ ਆ ਤੁਹਾਨੂੰ। ਤੇ ਇਹ ਜ਼ਿੰਮੇਵਾਰੀ ਫੇਰ ਵੀ ਹੁਣ ਮੈਂ ਸੀਮਾ ਦਾ ਤੂੰ ਨੋਟ ਕਰਦੀ ਹੋਣੀ ਆ, ਹੁਣ ਪਿੱਛੇ ਆਹ ਪੋਸਟਰ ਬਣਾਏ ਹਨਾ, ਕ੍ਰੀਏਟਿਵਿਟੀ ਕਰ ਲੈਂਦੀ ਹੈ ਵਿਚਾਰੀ ਟਾਈਮ ਕੱਢ ਕੇ, ਪਰ ਜੇ ਆਪਾਂ ਉਚੇਚਾ ਕਹੀਏ ਠੀਕ ਹੈ ਨਾ ਕਿ ਸੀਮਾ ਨੂੰ ਜਿਹੜਾ ਹੈਗਾ ਆਪਾਂ ਟੋਟਲੀ ਇਸ ਕੰਮ ਵਾਸਤੇ ਰੱਖ ਲਈਏ ਠੀਕ ਹੈ ਨਾ ਕਿ ਐਜ਼ ਏ ਮੀਡੀਆ ਕੰਪੇਨਰ ਐਡਵਾਈਜ਼ਰ ਰੱਖ ਲਈਏ, ਫਿਰ ਪ੍ਰੋਬਲਮ ਉਹੀ ਟੈਕਨੀਕਲਟੀਜ਼ ਆ ਜਿਹਨੇ ਕਿ ਇਹਦੀ ਜੀ ਡਿਊਟੀ ਕਿਵੇਂ ਜਸਟੀਫਾਈ ਹੋਊਗੀ ਠੀਕ ਹੈ ਨਾ, ਉਹ ਆਪਦਾ ਕੁੜਤਾ ਚੱਕ ਰਿਹਾ ਆਪਦਾ ਢਿੱਡ ਨੰਗਾ ਹੁੰਦਾ ਗਾ, ਫਿਰ ਆਪਣਾ ਇਹਦੀ ਮਿਹਨਤ ਕਿੱਥੇ ਜਾਊਗੀ। ਇਹ ਪਾਰਟੀਕੁਲਰ ਜਿਹੜਾ ਹੈਗਾ ਦੋ ਤਿੰਨ ਬੰਦੇ ਚਾਹੀਦੇ ਆ ਕਿ ਜਿਹੜਾ ਓਵਰਆਲ ਜਿੰਨੇ ਵੀ ਪ੍ਰੋਗਰਾਮਸ ਆਪਣੇ ਚੱਲੀ ਜਾਂਦੇ ਆ ਕਿ ਉਹ ਆਈ ਟੀ ਸੈੱਲ ਵਾਲੇ ਬੰਦੇ ਹੋਣ, ਉਹਨਾਂ ਸਾਰਾ ਦਿਨ ਕੰਪਿਊਟਰ ਤੇ ਬਸ ਇਹ ਪ੍ਰਮੋਟ ਹੀ ਕਰੀ ਜਾਣ, ਪ੍ਰਮੋਸ਼ਨ ਹੀ ਕਰੀ ਜਾਣ
1: ਜੀ ਬਿਲਕੁਲ,
0: ਤੇ ਬਾਕੀ ਕੋਸ਼ਿਸ਼ ਸਾਡੀ ਇਹੀ ਹੁੰਦੀ ਆ ਤੇ ਕਿ ਵੱਧ ਤੋਂ ਵੱਧ ਅਸੀਂ ਸੁਣੀ ਜਾਈਏ ਤੇ ਇੰਨਾ ਹੀ ਬਹੁਤ ਹੈ ਠੀਕ ਆ, ਬਾਕੀ ਆ ਜਿਹੜੇ ਅੰਗੂਠੇ ਜੇ ਚੱਕਣੇ ਲਾਈਕ ਜੇ ਤੇ ਫਲਾਨੇ ਇਹ ਤਾਂ ਜਾਲੀ ਜੇ ਹੁੰਦੇ ਆ ਠੀਕ ਹੈ ਨਾ, ਤੇ ਆਪਣੀ ਲਾਈਕਿੰਗ ਤਾਂ ਆਪਾਂ ਨੂੰ ਪਤਾ ਲੱਗ ਹੀ ਜਾਂਦੀ ਹੈ ਨਾ,
1: ਸਰੋਤਾ
0: ਮੰਚ ਦੇ ਵਿੱਚ ਹੀ ਪਤਾ ਲੱਗ ਜਾਂਦੀ
1: ਹੈ, ਹਾਂ
0: ਕਿ ਦਿਲੋਂ ਸਰੋਤਾ ਆਪਣੇ ਨਾਲ ਜੁੜੇ ਹੋਏ ਆ, ਤੇ
1: ਜਦੋਂ ਤਫਸੀਲ ਦੇ ਨਾਲ ਖਤ ਲਿਖਦੇ ਆ ਤਾਂ ਸਾਨੂੰ ਪਤਾ ਲੱਗਦਾ ਕਿ ਵਾਕਈ ਉਹਨਾਂ ਨੇ ਪ੍ਰੋਗਰਾਮ ਸੁਣਿਆ। ਤੇ ਖਤ ਸਾਡੇ ਕੋਲ ਆਇਆ ਜੀ ਵਟਸਐਪ ਦੇ ਰਾਹੀਂ, ਸੇਵਕ ਮਾਹੀ ਨੰਗਲ, ਅੰਮ੍ਰਿਤਪਾਲ ਮਾਹੀ ਨੰਗਲ, ਜੱਗਾ ਠੇਕੇਦਾਰ, ਰਬਾਬ ਸਿੰਘ ਅਜੈਬ ਸਰਦਾਰਗੜ੍ਹ ਤੋਂ ਲਿਖਦੇ ਆ, ਕਹਿੰਦੇ ਤੁਹਾਡੇ ਪ੍ਰੋਗਰਾਮ ਬਹੁਤ ਵਧੀਆ ਹੁੰਦੇ ਆ ਤੇ ਸਾਨੂੰ ਕਹਿੰਦੇ ਕੁਲਦੀਪ ਮਾਣਕ ਜੀ ਬਾਰੇ ਕਹਿੰਦੇ ਸੁਣਾਇਆ ਜਾਵੇ ਤੇ ਉਹਨਾਂ ਦੇ ਗੀਤ ਹੈ ਜਿਹੜੇ ਉਹ ਸੁਣਾਏ ਜਾਣ ਤਾਂ ਕਹਿੰਦੇ ਤੁਹਾਨੂੰ।
0: ਕੁਲਦੀਪ ਮਾਣਕ ਸਾਹਿਬ ਤੇ ਤਾਂ ਬਹੁਤ ਵਧੀਆ ਪ੍ਰੋਗਰਾਮ ਹੈ, ਤੇ ਮਨਦੀਪ ਰਜੌਰਾ ਜੀ ਨੇ ਦੋ ਐਪੀਸੋਡਸ ਕੇ ਤਿੰਨ ਐਪੀਸੋਡ ਚ ਬਣਾਇਆ, ਉਹਨੂੰ ਕਿੰਨੇ ਵਾਰੀ ਰਿਪੀਟ ਵੀ ਕਰ ਚੁੱਕੇ ਆ। ਬਾਕੀ ਰਹੀ ਗੱਲ ਕਿ ਕੁਲਦੀਪ ਮਾਣਕ ਸਾਹਿਬ ਉਸਤਾਦ ਗਾਇਕ ਰਹੇ ਨੇ ਆਪਣੇ, ਤੇ ਉਹਨਾਂ ਨੂੰ ਸਾਰੇ ਹੀ ਪਸੰਦ ਕਰਦੇ ਨੇ, ਤੇ ਮੈਕਸੀਮਮ ਮੇਰੇ ਖਿਆਲ ਦੇ ਵਿੱਚ ਤਿੰਨ ਟਰਾਂਸਮਿਸ਼ਨ ਆਪਣੀਆਂ ਚੱਲ ਰਹੀਆਂ, ਤਿੰਨ ਟਰਾਂਸਮਿਸ਼ਨ ਦੇ ਵਿੱਚ ਮੇਰਾ ਖਿਆਲ ਰੋਜ਼ ਤਿੰਨ ਚਾਰ ਗੀਤ ਮਾਣਕ ਸਾਹਿਬ ਦੇ ਚੱਲਦੇ ਹੀ ਚੱਲਦੇ ਆ
1: ਜੀ। ਬਿਲਕੁਲ ਜੀ,
0: ਇੱਕ ਫੋਨ ਅਟੈਂਡ ਕਰ ਲਈ ਭੈਣੇ
1: ਜੀ। ਬਿਲਕੁਲ ਜੀ, ਖਤ ਭੇਜਣ ਦੇ ਲਈ ਸ਼ੁਕਰੀਆ। ਹੈਲੋ,
2: ਹੈਲੋ,
1: ਹਾਂਜੀ ਸਵਾਗਤ ਹੈ ਜੀ, ਆਪਣਾ ਨਾਮ ਦੱਸ ਦਿਓ।
2: ਮੈਡਮ, ਜ਼ਿਲ੍ਹਾ ਲੁਧਿਆਣਾ, ਮੁੱਲਾ ਪਰਦਾਖਾ ਮੰਡੀ ਤੋਂ ਰਜੇਸ਼ ਜੈਨ ਬਿੱਟੂ ਬੋਲ ਰਿਹਾ ਜੀ।
0: ਹਾਂਜੀ ਜੈਨ ਸਾਹਿਬ, ਕੀ ਹਾਲ ਹੈ? ਠੀਕ ਠਾਕ ਹੋ ਬਾਈ ਜੀ?
2: ਬਹੁਤ ਵਧੀਆ ਜੀ।
0: ਹਾਂਜੀ ਜੈਨ ਸਾਹਿਬ, ਹੁਕਮ ਕਰੋ ਸਰ।
2: ਹੁਕਮ ਹੈ ਜੀ, ਜੋ ਪਿਛਲੇ ਦੋ ਪ੍ਰੋਗਰਾਮ ਨਹੀਂ ਅਸੀਂ ਸੁਣ ਸਕੇ, ਤੁਹਾਡੀ ਐਪ ਦੇ ਵਿੱਚ ਕੋਈ ਖਰਾਬੀ ਸੀ।
0: ਅੱਛਾ, ਐਪ ਤੇ ਹੋ ਜਾਂਦਾ, ਹੋ ਸਕਦਾ ਠੀਕ ਹੈ,
2: ਅਸੀਂ ਮੋਬਾਈਲ ਐਪ ਦੇ ਪ੍ਰੋਗਰਾਮ ਸੁਣਦੇ ਹਾਂ
0: ਜੀ।
2: ਬਾਕੀ ਆਕਾਸ਼ਵਾਣੀ ਬਠਿੰਡਾ ਪੂਰਾ ਬੁਲੰਦੀਆਂ ਤੇ ਜਾ ਰਿਹਾ, ਪ੍ਰੋਗਰਾਮ ਦਾ ਤੁਸੀਂ ਬਹੁਤ ਮਿਹਨਤ ਕਰ ਰਹੇ ਹੋ।
0: ਤੇ ਜੈਨ ਸਾਹਿਬ, ਮੈਂ ਤੁਹਾਡੀ ਫਰਮਾਇਸ਼ ਤੇ ਮਹਾਵੀਰ ਜੈਨ ਤੇ ਆਪਣਾ ਭਗਵਾਨ ਮਹਾਵੀਰ ਜੈਨ ਜੀ ਤੇ ਹੀ ਪ੍ਰੋਗਰਾਮ ਬਣਾਇਆ ਸੀ, ਸੁਣਿਆ ਸੀ ਉਹ?
2: ਹਾਂਜੀ ਹਾਂਜੀ
0: ਸੁਣਿਆ ਸੀ ਪ੍ਰੋਗਰਾਮ ਉਹ।
2: ਹਾਂਜੀ,
0: ਮਹਾਵੀਰ ਜੈਨ ਜੀ ਤੇ ਵੀ ਇੱਕ ਪ੍ਰੋਗਰਾਮ?
2: ਹਾਂਜੀ ਹਾਂਜੀ ਸੁਣਿਆ ਸੀ, ਬਹੁਤ ਵਧੀਆ, ਬਹੁਤ ਵਧੀਆ ਜਾਣਕਾਰੀ ਤੁਸੀਂ ਇਕੱਠੀ ਕਰਕੇ ਸੁਣਾਈ ਹੈ ਜੀ।
0: ਹਾਂ ਹਾਂ ਹਾਂ, ਮੈਂ ਕਿਹਾ ਮੇਰੇ ਬਾਈ ਦੀ ਫਰਮਾਇਸ਼ ਆਈ ਰਜੇਸ਼ ਜੈਨ ਜੀ ਦੀ।
2: ਇੱਕ ਮੈਂ ਤੁਹਾਨੂੰ ਸਰ ਬੇਨਤੀ ਕੀਤੀ ਸੀ ਵੀ ਮੇਹਰ ਮਿੱਤਲ ਸਾਹਿਬ ਦੇ ਇੱਕ ਪ੍ਰੋਗਰਾਮ ਕਰੋ।
0: ਮੇਹਰ ਮਿੱਤਲ ਦਾ ਬਸ ਆ ਥੋੜਾ ਜਿਹਾ ਗਰਮੀਆਂ ਜਿਹਾ ਟਪਾ ਲਈਏ ਹਨਾ, ਤੇ ਕਰ ਦਿਆਂਗੇ ਬਾਈ, ਕਰ ਦਿਆਂਗੇ। ਪਹਿਲੇ ਅਸਲ ਦੇ ਵਿੱਚ ਪ੍ਰੋਗਰਾਮ
2: ਕਰਨਪਾਲ ਕੌਰ ਜੀ ਵੀ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ ਆ, ਸੁਰੀਲੀ ਤੋਂ

0: ਯਾਰ ਚਿੱਠੀਆਂ ਮਿੱਠੀਆਂ, ਉਹਨਾਂ ਦੀ ਬੋਲਣ ਦੀ ਸ਼ੈਲੀ ਬਹੁਤ ਵਧੀਆ ਵਾ, ਮਨ ਤੰਬ ਲੈਂਦੀ ਹੈ ਜੀ ਉਹਨਾਂ ਨੂੰ। ਅਗਲੇ ਦੇ ਵਿੱਚ ਜਿਹੜਾ ਚੁਟਕਲਿਆਂ ਦਾ ਪ੍ਰੋਗਰਾਮ ਉਹਦੇ ਵਿੱਚ ਵੀ ਲੈ ਕੇ ਆਓ ਜੀ
1: ਇਹਨੂੰ, ਆਪਣਾ ਕਿਰਨਪਾਲ ਨੂੰ,
0: ਕਿਰਨਪਾਲ ਕੌਰ ਜੀ ਨੂੰ, ਹਾਂਜੀ ਉਹਨਾਂ ਉਹ ਚ ਵੀ ਮੌਕਾ ਦਿਓ।
1: ਠੀਕ ਹੈ ਬਾਈ ਜੀ,
0: ਸੰਡੇ ਨੂੰ ਸਵੇਰੇ ਆਉਂਦਾ ਜੀ,
1: ਮੈਂ ਰਿਕੁਐਸਟ ਕਰ ਲੂੰਗਾ ਜੀ ਬਾਈ ਜੀ ਕਿ ਜੈਨ ਸਾਹਿਬ ਦੇ ਆਪਣਾ ਸਿਫਾਰਿਸ਼।
0: ਧੰਨਵਾਦ ਜੀ।
1: ਠੀਕ ਹੈ ਜੀ ਬਾਈ ਜੀ, ਠੀਕ ਹੈ
2: ਜੀ। ਸਮਾਂ 12:46 ਦਾ ਹੋ ਚੁੱਕਿਆ ਤੇ ਅਗਲਾ ਖਤ ਸਾਡੇ ਕੋਲ ਆਇਆ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ। ਇਸ ਖਤ ਨੂੰ ਭੇਜ ਰਹੇ ਆ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ। ਪ੍ਰੋਗਰਾਮ ਸਰੋਤਾ ਮੰਚ ਪੇਸ਼ਕਰਤਾਵਾਂ ਨੂੰ ਕਹਿੰਦੇ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ। ਕਹਿੰਦੇ ਪ੍ਰੋਗਰਾਮ ਕਹਿੰਦੇ ਸਾਰੇ ਬਹੁਤ ਵਧੀਆ ਚੱਲਦੇ ਨੇ ਅਤੇ ਰੱਬ ਕਰੇ ਕਹਿੰਦੇ ਇਹ ਪ੍ਰੋਗਰਾਮ ਹਮੇਸ਼ਾ ਹੀ ਤੁਹਾਡੇ ਵਧੀਆ ਚੱਲਦੇ ਰਹਿਣ। ਇੰਨਾ ਹੀ ਇਹਨਾਂ ਨੇ ਲਿਖ ਕੇ ਭੇਜਿਆ ਜੀ ਆਪਣੇ ਖਤ 'ਚ। ਅਤੇ ਅਗਲਾ ਖਤ ਪੜ੍ਹਦੀ ਹੈ ਜੀ
1: ਜੀ ਵੀ,
2: ਇਹ ਸੁਖਚੈਨ ਰੋਡ ਪਿੰਡ ਗਦਰਾਣਾ ਤੋਂ ਜੈਲਾ ਸਿੰਘ ਸਰਾਂ, ਕੁਲਵੰਤ ਸਿੰਘ ਮਾਨ ਲਹਿਰੀ ਤੋਂ ਅਤੇ ਨਛੱਤਰ ਸਿੰਘ ਢਿੱਲੋਂ ਇਸ ਖਤ ਨੂੰ ਲਿਖ ਰਹੇ ਆ। ਕਹਿੰਦੇ ਸਾਰੇ ਹੀ ਪ੍ਰੋਗਰਾਮ ਬਹੁਤ ਵਧੀਆ ਹੈ, ਤੁਹਾਡੇ ਭਗਤੀ ਰਸ, ਸੱਜਰੀ ਸਵੇਰ, ਗੀਤ ਪਟਾਰਾ, ਘਰ ਪਰਿਵਾਰ, ਹੈਲੋ ਫਰਮਾਇਸ਼, ਸੁਰੀਲੀ ਦੁਪਹਿਰ, ਸ਼ਾਮ ਸੁਹਾਣੀ ਅਤੇ ਪੰਜ ਪਾਣੀਆਂ ਦੇ ਗੀਤ, ਕਹਿੰਦੇ ਸਾਨੂੰ ਪ੍ਰੋਗਰਾਮ ਬਹੁਤ ਵਧੀਆ ਲੱਗਦੇ ਨੇ। ਸਾਡੀ ਬੇਨਤੀ ਹੈ ਕਿ ਪੈਗਾਮ ਦੇ ਵਿੱਚ ਜਿਹੜੇ ਗੀਤ ਲਗਾਏ ਜਾਂਦੇ ਆ ਉਹ ਬੰਦ ਕੀਤੇ ਜਾਣ, ਤਾਂ ਕਿ ਪ੍ਰੋਗਰਾਮ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਖਤ ਸ਼ਾਮਿਲ ਕੀਤੇ ਜਾਣ ਅਤੇ ਗੀਤ ਸੁਣਾਉਣ ਦੇ ਲਈ ਕਹਿੰਦੇ ਹੋਰ ਵੀ ਵਾਧੂ ਪ੍ਰੋਗਰਾਮ ਨੇ, ਤਾਂ ਕਹਿੰਦੇ ਗੀਤ ਇਸ ਪ੍ਰੋਗਰਾਮ ਪੈਗਾਮ ਦੇ ਵਿੱਚ ਨਾ ਲਾਏ ਜਾਣ, ਬਾਕੀ ਕਹਿੰਦੇ ਤੁਹਾਡੀ ਆਪਦੀ ਮਰਜ਼ੀ ਹੈ।
1: ਪੈਗਾਮ ਦੇ ਵਿੱਚ ਕੋਸ਼ਿਸ਼ ਤਾਂ ਆਪਣੀ ਇਹੀ ਹੁੰਦੀ ਹੈ ਕਿ ਗੁਰਦੀਪ ਕੀ ਵੱਧ ਤੋਂ ਵੱਧ ਮੈਸੇਜ ਸ਼ਾਮਿਲ ਕੀਤੇ ਜਾਣ, ਪਰ ਉਹ ਲਗਾਤਾਰ ਪੈਗਾਮ ਅਤੇ ਸ਼ੇਰੋ ਸ਼ਾਇਰੀ ਨਾ ਪ੍ਰੋਗਰਾਮ ਨੀਰਸ ਜਿਹਾ ਬਣ ਜਾਊਗਾ, ਠੀਕ ਹੈ ਨਾ। ਉਹ ਇੱਕ ਮਤਲਬ ਕਿ ਪ੍ਰੋਗਰਾਮ ਦੀ ਰਵਾਨਗੀ ਬਣੀ ਰਹੇ, ਉਸ ਕਰਕੇ ਗੀਤ ਇਨਸਰਟ ਕਰਦੇ ਹਾਂ ਆਪਾਂ, ਅਤੇ ਮਗਰ ਮਿਊਜ਼ਿਕ ਇਨਸਰਟ ਹੋ ਜਾਂਦਾ ਕਿ ਉਹ ਦਿਲਚਸਪ ਲੱਗਦਾ, ਪ੍ਰੋਗਰਾਮ ਸੁਣਨ ਨੂੰ ਵਧੀਆ ਲੱਗਦਾ
2: ਜੀ।
1: ਅਤੇ ਬਾਕੀ ਕੋਈ ਨਹੀਂ, ਆਪਾਂ ਇੱਕ ਤਰ੍ਹਾਂ ਇੱਕ ਦਿਨ ਟ੍ਰਾਇਲ ਬੇਸਿਸ 'ਤੇ ਐਵੇਂ ਕਰਕੇ ਰੱਖ ਲਾਂਗੇ, ਹੈ ਨਾ
2: ਜੀ। ਅਤੇ ਜਿਹੜਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਖਤ ਆਇਆ ਸੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਡੇ ਪ੍ਰੋਗਰਾਮਾਂ ਨੂੰ ਪਸੰਦ ਕਰਨ ਦੇ ਲਈ। 01064242431 ਨੰਬਰ ਡਾਇਲ ਕਰਕੇ ਤੁਸੀਂ ਦੋਸਤੋ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ, ਪ੍ਰੋਗਰਾਮਾਂ ਸੰਬੰਧੀ ਆਪਣੇ ਸੁਝਾਅ ਦੇ ਸਕਦੇ ਹੋ। ਅਤੇ ਖਤ ਸਾਡੇ ਕੋਲ ਵਟਸਐਪ ਦੇ ਰਾਹੀਂ ਹੋਰ ਵੀ ਬਹੁਤ ਸਾਰੇ ਆਏ ਹੋਏ ਨੇ
1: ਜੀ।
2: ਉਸ ਤੋਂ ਪਹਿਲਾਂ ਆਪਾਂ ਇਹ ਕਾਲ ਲੈ ਲੈਂਦੇ ਹਾਂ ਜੀ। ਹੈਲੋ ਹੈਲੋ ਹੈਲੋ, ਲੱਗਦਾ ਜੀ ਕਿਸੇ ਤਕਨੀਕੀ ਵਜ੍ਹਾ ਕਰਕੇ ਉਹਨਾਂ ਦੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਪਾਈ। ਤੁਸੀਂ ਦੁਬਾਰਾ ਤੋਂ ਟਰਾਈ ਕਰ ਸਕਦੇ ਹੋ ਜੀ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਦੇ ਲਈ। 01064242431 ਨੰਬਰ ਹੈ। ਅਤੇ ਖਤ ਸਾਡੇ ਕੋਲ ਗੁਰਦੇਵ ਕੌਰ ਪਿੰਡ ਮਹਿਮਾ ਸਵਾਈ ਤੋਂ ਆਇਆ ਜੀ ਅਗਲਾ। ਕਹਿੰਦੇ ਸਾਨੂੰ ਤੁਹਾਡੇ ਪ੍ਰੋਗਰਾਮ ਬਹੁਤ ਵਧੀਆ ਲੱਗਦੇ ਨੇ, ਅੱਜ ਪ੍ਰੋਗਰਾਮ ਸ਼ੁਰਲੀਆਂ ਵੀ ਮਮਤਾ ਜੀ ਅਤੇ ਸੀਮਾ ਜੀ ਨੇ ਬਹੁਤ ਵਧੀਆ ਪੇਸ਼ ਕੀਤਾ। ਅਤੇ ਕਹਿੰਦੇ ਸੁਬਾਹ ਵੀ ਪਵਨਦੀਪ ਜੀ ਨੇ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ, ਜੋ ਮੰਗਲਵਾਰ ਨੂੰ ਸ਼ਾਮ 5:30 ਪ੍ਰੋਗਰਾਮ ਚੱਲਦਾ ਹੈ ਉਹ ਵੀ ਬਹੁਤ ਵਧੀਆ ਲੱਗਦਾ। ਸਾਰੇ ਅਨਾਊਂਸਰਸ ਦੀ ਆਵਾਜ਼ ਬਹੁਤ ਮਿੱਠੀ ਹੈ, ਮੱਲੋ ਮੱਲੀ ਜੀ ਕਰਦਾ ਹੈ ਜੀ ਫੋਨ ਲਗਾਈਏ। ਸੁਰੀਲੀ ਦੁਪਹਿਰ 'ਚ ਸਾਡੇ ਮੈਸੇਜ ਨਹੀਂ ਪੜ੍ਹਦੇ, ਜੋ ਕਿ ਕੋਈ ਗਲਤੀ ਹੋਈ ਹੈ ਕਹਿੰਦੇ ਸਾਨੂੰ ਮਾਫ਼ ਕਰ ਦਿਓ। ਬਾਕੀ ਮੈਂ ਇਹੀ ਰੱਬ ਅੱਗੇ ਦੁਆ ਕਰਦੀ ਹਾਂ ਕਿ ਆਕਾਸ਼ਵਾਣੀ ਬਠਿੰਡਾ ਐਵੇਂ ਹੀ ਤਰੱਕੀਆਂ ਕਰਦਾ ਰਹੇ।
1: ਸੋਮਵਾਰ ਨੂੰ ਪਵਨ ਜੀ ਆਪਣਾ ਮਾਰਨਿੰਗ ਇਨਫੋਰਮੇਸ਼ਨ ਪ੍ਰੋਗਰਾਮ ਕਰਦੇ ਆ ਗੁਰੀ
2: ਜੀ,
1: ਅਤੇ ਉਹਨਾਂ ਦੀ ਤਾਰੀਫ ਆਈ ਹੈ। ਅਤੇ ਇਹਦੇ ਤੋਂ ਇਲਾਵਾ 5:30 ਜਿਹੜਾ ਆਪਣਾ ਸਿਲਸਿਲਾ ਅਰਦਾਸ ਚੱਲ ਰਿਹਾ ਸੈਟਰਡੇ ਅਤੇ ਮੰਗਲਵਾਰ ਨੂੰ ਹਰ ਕਾਲ ਉਸਤਤ ਸ਼੍ਰੀਮਦ ਭਗਵਦ ਗੀਤਾ, ਉਹਦੀ ਬਾਈ ਜੀ ਨੇ ਤਾਰੀਫ ਕੀਤੀ ਹੈ, ਉਹਦੇ ਲਈ ਧੰਨਵਾਦ ਜੀ
2: ਜੀ। ਅਤੇ ਇੱਕ ਫੋਨ ਕਾਲ ਆ ਚੁੱਕੀ ਹੈ ਜੀ। ਹੈਲੋ ਹੈਲੋ, ਹਾਂਜੀ ਸਵਾਗਤ ਹੈ ਜੀ, ਕੌਣ
3: ਬੋਲ
1: ਰਹੇ
3: ਹੋ? ਹੈਲੋ
1: ਹਾਂਜੀ ਬਾਈ ਜੀ,
3: ਬਾਈ ਜੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਵੀਰ ਜੀ, ਸਤਿ ਸ੍ਰੀ ਅਕਾਲ, ਬੋਲੋ ਜੀ, ਹੁਕਮ ਕਰੋ।
3: ਹਾਂਜੀ ਹਾਂਜੀ, ਬਹੁਤ ਠੀਕ ਹੈ ਜੀ ਸਾਰਾ ਕੁਛ।
1: ਹਾਂਜੀ ਬਾਈ ਜੀ,
3: ਹਾਂਜੀ
2: ਹਾਂਜੀ
3: ਹਾਂਜੀ, ਬੇਨਤੀ ਤਾਂ ਇਹੀ ਸੀਗੀ ਇੱਕ ਜੀ।
1: ਹਾਂਜੀ ਕਰੋ ਜੀ।
3: ਹਾਂਜੀ, ਪੁਰਾਣੇ ਸਰੋਤਿਆਂ ਨੂੰ ਹੱਥ ਬੰਨ ਕੇ ਅਸੀਂ ਕਹਿ ਦਿੰਦੇ ਹਾਂ ਵੀ ਸਾਨੂੰ ਵੀ ਕਾਲ ਲਾਉਣ ਦਾ ਟਾਈਮ ਦੇ ਦਿਆ ਕਰੋ ਜੀ ਕਿਸੇ ਟਾਈਮ।
1: ਠੀਕ ਹੈ ਬਾਈ ਜੀ।
3: ਹਾਂਜੀ
1: ਕੋਈ ਨੀ, ਤੁਸੀਂ ਵੀ ਆਪਣਾ ਹੱਥ ਜੋੜਤੇ, ਮੈਂ ਵੀ ਹੱਥ ਜੋੜ ਦਿੰਦਾ, ਸਾਰਿਆਂ ਨੇ ਜੋੜਤੇ।
2: ਹਾਂਜੀ ਹੋਰ ਕੋਈ ਬੇਨਤੀ ਕਰਨੀ ਚਾਹੋਗੇ? ਲਓ ਜੀ
1: ਕੱਟ ਗਏ ਕੱਟ ਗਏ।
2: ਅਗਲਾ ਖਤ ਸ਼ਾਮਿਲ ਕਰ ਲੈਣੇ ਜੀ। ਸਾਡੇ ਕੋਲ ਆਇਆ ਅਮਰਜੀਤ ਸ਼ਰਮਾ, ਵਿੱਕੀ ਸ਼ਰਮਾ, ਮਣੀ ਸ਼ਰਮਾ, ਇਹ ਤੇ ਨਾਲ ਹੀ ਇਹਨਾਂ ਦੇ ਲਵਪ੍ਰੀਤ, ਪੁਸ਼ਪਿੰਦਰ ਤੇ ਵਿਸ਼ਵ ਕੈਨੇਡਾ ਤੋਂ ਇਸ ਖਤ ਨੂੰ ਭੇਜ ਰਹੇ ਆ ਜੀ
1: ਜੀ।
2: ਇਹ ਸ਼੍ਰੀ ਮੁਕਤਸਰ ਸਾਹਿਬ ਨੇੜੇ ਮੰਡੀ ਗਿੱਦੜਬਾਹਾ ਤੋਂ

0: ਇਹ ਖਾਤਾ ਹੈ,
1: ਜੀ
0: ਕਹਿੰਦੇ FM ਬਠਿੰਡਾ ਦੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ,
1: ਕਹਿੰਦੇ ਜੀ
0: ਤੁਹਾਡੇ ਸਾਰੇ ਪ੍ਰੋਗਰਾਮ ਬਹੁਤ ਵਧੀਆ ਤੇ ਸ਼ਲਾਘਾ ਯੋਗ ਚੱਲ ਰਹੇ ਨੇ, ਤਾਰੀਫ ਕਿੰਨੀ ਵੀ ਕੀਤੀ ਜਾਵੇ ਉਹ ਥੋੜੀ ਹੈ, ਖਾਸ ਕਰਕੇ ਵੀਰ ਸਤਪਾਲ ਬਰਾੜ ਤੇ ਭੈਣ ਸੁਜੀਤ ਨੇ ਸਰੋਤਾ ਮੰਚ ਪੇਸ਼ ਕੀਤਾ, ਕਹਿੰਦੇ ਬਹੁਤ ਵਧੀਆ ਲੱਗਿਆ, ਇਸ ਤਰ੍ਹਾਂ ਲੱਗਿਆ ਜਿਵੇਂ ਸਾਉਣ ਮਹੀਨੇ ਦੇ ਵਿੱਚ ਮੀਂਹ ਪੈਂਦਾ ਹੋਵੇ, ਘਰਾਂ ਦੇ ਵਿੱਚ ਖੀਰ ਤੇ ਮਾਲ ਪੂੜੇ ਪੱਕਦੇ ਹੋਣ, ਤੇ ਹੋਰ ਵੀਰ ਤੇ ਭੈਣਾਂ ਵੀ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ ਨੇ, ਤੇ ਕਹਿੰਦੇ ਪ੍ਰੋਗਰਾਮ ਇਹਨਾਂ ਨੇ ਅੱਗੇ ਲਿਖਿਆ, ਕਹਿੰਦੇ ਸਾਨੂੰ ਦੱਸਿਆ ਜਾਵੇ ਕਿ ਜਿਹੜਾ ਪ੍ਰੋਗਰਾਮ ਪੈਗਾਮ ਹੈ ਉਹ ਕਦੋਂ ਰਿਕਾਰਡ ਕੀਤਾ ਜਾਂਦਾ, ਤੇ ਕਹਿੰਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ, ਤੇ ਕਿਰਨਪਾਲ ਮੈਡਮ ਜੀ ਬਹੁਤ ਵਧੀਆ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਨੇ, ਬਹੁਤ ਵਧੀਆ ਆਵਾਜ਼ ਦੇ ਮਾਲਕ ਨੇ, 100 ਨੰਬਰਾਂ ਦੇ ਹੱਕਦਾਰ ਨੇ, ਕਿਰਪਾ ਕਰਕੇ ਭੈਣ ਦੀ ਡਿਊਟੀ, ਭੈਣ ਸ਼ਹਿਨਾਜ਼ ਦੀ ਡਿਊਟੀ ਹੈ ਜਿਹੜੀ ਸਰੋਤਾ ਮੰਚ ਦੇ ਵਿੱਚ ਜ਼ਰੂਰ ਲਾਇਆ ਕਰੋ, ਇੱਕ ਵਾਰ ਵਾਰ ਕਹਿੰਦੇ ਫੋਨ ਲਾਉਣ ਵਾਲਿਆਂ ਨੂੰ ਮੈਸ ਸ਼ਹਿਨਾਜ਼ ਮੈਡਮ ਹੀ ਠੱਲ ਪਾ ਸਕਦੇ ਨੇ।
1: ਹਾਂ ਸਹੀ ਗੱਲ ਹੈ, ਸਹੀ ਗੱਲ ਹੈ, ਸਹੀ ਗੱਲ ਹੈ, ਤੇ ਲਗਾਤਾਰ ਤਾਰੀਫ ਆਈ ਆਪਣੀ ਕਿਰਨਪਾਲ ਭੈਣ ਜੀ ਦੀ, ਹੈ ਨਾ, ਤੇ ਉਹ ਆਪਣੀ ਪ੍ਰੈਜੈਂਟੇਸ਼ਨ ਸਦਕਾ ਸਰੋਤਿਆਂ ਦੇ ਆਪਣਾ ਦਿਲਾਂ ਦੇ ਵਿੱਚ ਜਗ੍ਹਾ ਬਣਾਈ ਬੈਠੇ ਨੇ, ਤੇ ਸ਼ਹਿਨਾਜ਼ ਭੈਣ ਜੀ ਜਿਹੜਾ ਹੈਗਾ ਲਗਾਤਾਰ ਸਰੋਤਿਆਂ ਦੀ ਪਸੰਦ ਰਹੇ ਨੇ, ਤੇ ਉਹ ਸਰੋਤਿਆਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਸ਼ਹਿਨਾਜ਼ ਭੈਣ ਜੀ VRS ਲੈ ਗਏ ਨੇ, ਰਿਟਾਇਰਮੈਂਟ ਲੈ ਗਏ ਨੇ, ਤੇ ਹੁਣ ਉਹ ਉਚੇਚਾ ਐਜ ਏ ਗੈਸਟ ਅਪੀਅਰੈਂਸ ਆਪਣੇ ਕੋਲ ਕਦੇ ਕਦੇ ਲਗਵਾਇਆ ਕਰਨਗੇ, ਤੇ ਹੁਣ ਸ਼ਹਿਨਾਜ਼ ਦੀ ਜਗ੍ਹਾ ਆਪਾਂ ਨਵੀਂ ਭਰਤੀ ਬਹੁਤ ਕਰ ਲਈ ਆ ਹੁਣ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਨਵੀਆਂ ਆਵਾਜ਼ਾਂ, ਆਪਣਾ ਖੂਬਸੂਰਤ ਮਿੱਠੀਆਂ ਆਵਾਜ਼ਾਂ, ਨਵੇਂ ਬੱਚੇ ਬੱਚੀਆਂ ਆਪਣੇ ਕੋਲ ਆਉਣਗੇ ਗੁਰਦੀਪ ਜੀ, ਤੇ ਆਪਾਂ ਉਹਨਾਂ ਨੂੰ ਤਿਆਰ ਵੀ ਕਰਾਂਗੇ, ਪ੍ਰੋਪਰ ਟ੍ਰੇਨਿੰਗ ਵੀ ਦੇਵਾਂਗੇ, ਤੇ ਆਪਣਾ ਵੀ ਥੋੜਾ ਜਿਹਾ ਭਾਰ ਹਲਕਾ ਹੋਊਗਾ, ਤੇ ਸ਼ਾਇਦ ਗਰਮੀ ਦੀਆਂ ਛੁੱਟੀਆਂ ਜੀ ਲੈ ਕੇ
0: ਜੀ
1: ਆਪਾਂ ਘੁੰਮ ਫਿਰ ਆਈਏ ਐਤਕੀ, ਹੈ ਨਾ
0: ਜੀ, ਬਿਲਕੁਲ
1: ਆਪਣੇ ਕਰਮਾਂ ਚ ਹੋਇਆ
0: ਜੀ ਜੀ। ਤੇ ਅਗਲਾ ਖਤ ਸ਼ਾਮਿਲ ਕਰ ਲੈਣੇ ਜੀ, ਵਟਸਐਪ ਦੇ ਰਾਹੀਂ ਸਾਡੇ ਕੋਲੇ ਆਇਆ ਜੀ, ਇਹ ਲਾਲਗੜ੍ਹ ਜਟਾਵਾਂ ਤੋਂ ਸੁਮਨ, ਦਿਵਿਆ, ਨੂਤਨ, ਪੰਕਜ, ਮੇਹਰੂ ਚੰਦ, ਹੇਮੂ ਤੇ ਬ੍ਰਿਜ ਲਾਲ।
1: ਛੁੱਟੀਆਂ ਮਾਸਟਰਾਂ ਨੂੰ ਵੀ ਹੋ ਜਾਂਦੀਆਂ, ਵਕੀਲਾਂ ਨੂੰ ਵੀ ਛੁੱਟੀਆਂ, ਰੇਡੀਓ ਵਾਲਿਆਂ ਨੂੰ ਨਹੀਂ ਹੁੰਦੀਆਂ,
0: ਰੇਡੀਓ ਵਾਲਿਆਂ ਨੂੰ ਨਹੀਂ ਹੁੰਦੀਆਂ, ਤੇ ਰਾਤ ਦੇ 11 ਵਜੇ ਤੱਕ ਆਪਾਂ ਨੂੰ ਬੋਲਣਾ ਹੀ ਪੈਂਦਾ ਹੈ,
1: ਨਾ ਫੌਜੀ ਨਾ ਵਿਚਾਰਿਆਂ ਫੌਜੀਆਂ ਨੂੰ ਹੁੰਦੀਆਂ
0: ਜੀ ਜੀ। ਤੇ ਖਤ ਦੇ ਵਿੱਚ ਇਹ ਲਿਖਦੇ ਆ ਜੀ, ਕਹਿੰਦੇ ਸਾਰੇ ਹੀ ਪ੍ਰੋਗਰਾਮ ਜਿਹੜੇ ਹੈਗੇ ਬਹੁਤ ਵਧੀਆ ਪ੍ਰਸਾਰਿਤ ਕੀਤੇ ਜਾਂਦੇ ਆ, ਬੁੱਧਵਾਰ ਨੂੰ ਸ਼ਾਮ ਨੂੰ 5 ਵਜੇ ਕਵੀਸ਼ਰੀ ਵਾਲਾ ਜਿਹੜਾ ਪ੍ਰੋਗਰਾਮ ਸੀਗਾ ਬਹੁਤ ਵਧੀਆ ਲੱਗਿਆ ਸਾਨੂੰ, ਤੇ ਇਸ ਤੋਂ ਇਲਾਵਾ ਕਹਿੰਦੇ ਭਗਵਤ ਗੀਤਾ ਵਾਲਾ ਕਾਰਿਆਕ੍ਰਮ ਕਹਿੰਦੇ ਉਹ ਵੀ ਬਹੁਤ, ਪਹਿਲਾਂ ਤਾਂ ਕਹਿੰਦੇ ਸਾਨੂੰ ਠੀਕ ਠਾਕ ਹੀ ਲੱਗਿਆ, ਜਦੋਂ ਕਹਿੰਦੇ ਇਹਦੇ ਅਰਥ ਹਿੰਦੀ ਦੇ ਵਿੱਚ ਦੱਸਣ ਲੱਗ ਗਏ, ਅਧਿਆਏ 1 ਸ਼ੁਰੂ ਹੋਇਆ ਤਾਂ ਸਭ ਉਦੋਂ ਤੋਂ ਕਹਿੰਦੇ ਸਾਨੂੰ ਬਹੁਤ ਪਸੰਦ ਆ ਰਿਹਾ ਇਹ ਪ੍ਰੋਗਰਾਮ, ਤੇ ਇਸ ਪ੍ਰੋਗਰਾਮ ਦੇ ਨਾਲ ਕਹਿੰਦੇ AIR ਬਠਿੰਡਾ ਨੇ ਕਹਿੰਦੇ ਬਹੁਤ ਵੱਡਾ ਉਪਕਾਰ ਕੀਤਾ ਸਰੋਤਿਆਂ ਤੇ, ਤੇ ਕੱਲ ਗੁਰੂ ਜੀ ਦੇ ਉੱਪਰ ਜਿਹੜਾ ਪ੍ਰੋਗਰਾਮ ਕੀਤਾ ਗਿਆ ਸੀਗਾ ਦੁਪਹਿਰ ਵੇਲੇ, ਤੇ ਕਹਿੰਦੇ ਉਹ ਵੀ ਬਹੁਤ ਵਧੀਆ ਸੀ, ਤੇ ਖੁੰਡ ਚਰਚਾ ਵੀ ਸਾਨੂੰ ਬਹੁਤ ਵਧੀਆ ਲੱਗਿਆ, ਸੁਪਰ ਡੁਪਰ ਹਿੱਟ ਕਹਿੰਦੇ ਸਾਨੂੰ ਲੱਗਿਆ, ਤੇ ਜਲਦ ਹੀ ਕਹਿੰਦੇ ਰਾਮਚਰਿਤ ਮਾਨਸ ਜਾਂ ਰਮਾਇਣ ਤੇ ਵੀ ਕਾਰਿਆਕ੍ਰਮ ਸ਼ੁਰੂ ਕਰਿਓ।
1: ਬਿਲਕੁਲ ਜੀ ਬਿਲਕੁਲ, ਆਪਣਾ ਅਸਲ ਦੇ ਵਿੱਚ ਜਦੋਂ ਸ਼੍ਰੀਮਦ ਭਗਵਤ ਗੀਤਾ ਸ਼ੁਰੂ ਕੀਤਾ ਨਾ ਗੁਰੀ ਮੈਂ ਤੇ ਮਮਤਾ ਜੀ ਨੇ
0: ਜੀ,
1: ਤੇ ਉਹ ਨੈਚੁਰਲ ਹੈ, ਨੈਚੁਰਲ ਹੈ ਕਿ ਆਪਣੀ ਮਾਤ ਭਾਸ਼ਾ ਪੰਜਾਬੀ ਦੇ ਵਿੱਚ ਭਗਵਤ ਗੀਤਾ ਜਿੱਦਣ ਅਸੀਂ ਸਟਾਰਟ ਕੀਤਾ
0: ਜੀ,
1: ਹੁਣ ਉਹਨੂੰ ਆਪਾਂ ਜਿੰਨਾ ਮਰਜ਼ੀ ਸਰਲ ਕਰ ਲਈਏ ਆਪਦੇ ਮੁਤਾਬਕ, ਉਹਨੂੰ ਭਗਵਤ ਗੀਤਾ ਨੂੰ ਜਿੰਨਾ ਮਰਜ਼ੀ, ਕਿਉਂਕਿ ਐਕਚੁਅਲ ਦੇ ਵਿੱਚ ਤਾਂ ਉਹ ਸੰਸਕ੍ਰਿਤ ਦੇ ਵਿੱਚ ਲਿਖੀ ਹੋਈ ਹੈ, ਸੰਸਕ੍ਰਿਤ ਤੋਂ ਬਾਅਦ ਉਹ ਟ੍ਰਾਂਸਲੇਟ ਹੋਈ ਹਿੰਦੀ 'ਚ, ਪੰਜਾਬੀ 'ਚ, ਇੰਗਲਿਸ਼, ਕਈ ਭਾਸ਼ਾਵਾਂ ਦੇ ਵਿੱਚ ਭਗਵਤ ਗੀਤਾ ਆਪਣਾ ਟ੍ਰਾਂਸਕ੍ਰਾਈਬ ਹੋ ਚੁੱਕੀ ਹੈ, ਪਰ ਉਹ ਜਦੋਂ ਮੈਨੂੰ ਵੀ ਮਹਿਸੂਸ ਹੋਇਆ ਕਿ ਪੰਜਾਬੀ ਦੇ ਵਿੱਚ ਉਹ ਹੌਲੀ ਹੌਲੀ ਹੌਲੀ ਹੌਲੀ ਸਰੋਤਿਆਂ ਨੂੰ ਸਮਝ ਲੱਗਣ ਲੱਗੂਗੀ, ਤੇ ਫਿਰ ਮੈਂ ਥੋੜ੍ਹਾ ਜਿਹਾ ਇੱਕ ਇਨਵੈਂਸ਼ਨ ਵੀ ਕੀਤੀ ਆਪਦੇ ਵੱਲੋਂ ਕਿ ਹਿੰਦੀ ਅਤੇ ਪੰਜਾਬੀ, ਹਿੰਦੀ ਦੇ ਵਿੱਚ ਜਿਹੜਾ ਹੈਗਾ ਜਦੋਂ ਤੁਸੀਂ ਪ੍ਰਜੈਂਟ ਕਰੋਗੇ ਠੀਕ ਹੈ, ਉਹ ਛੇਤੀ ਸਰੋਤਿਆਂ ਦੇ ਮਨਾਂ 'ਤੇ ਹਾਂ ਸਮਝ ਵੀ ਆਊਗੀ, ਅਤੇ ਹੁਣ ਇੰਟਰਸਟਿੰਗ ਤਾਂ ਹੋ ਗਈ ਭਗਵਦ ਗੀਤਾ, ਅਸੀਂ ਪਹਿਲਾ ਅਧਿਆਇ ਸ਼ੁਰੂ ਕਰਤਾ ਮੈਂ ਅਤੇ ਹਾਂ, ਤੇ ਉਹ 'ਚ ਕੋਸ਼ਿਸ਼ ਸਾਡੀ ਹੁੰਦੀ ਹੈ ਕਿ ਜਿਹੜੇ ਔਖੇ ਵਰਡ ਹੈ ਠੀਕ ਹੈ, ਔਖੇ ਵਰਡਸ ਨੂੰ ਜਿਹੜਾ ਹੈਗਾ ਸਰਲ ਭਾਸ਼ਾ ਦੇ ਵਿੱਚ ਸਰੋਤਿਆਂ

0: ਨਾਲ ਸਾਂਝਾ ਕੀਤਾ ਜਾਵੇ ਅਤੇ ਇੰਟਰਸਟਿੰਗ ਵੇ ਦੇ ਵਿੱਚ ਆਪਦੀ ਮੇਰੀ ਕੋਸ਼ਿਸ਼ ਆ ਗੁਰੀ
1: ਜੀ
0: ਕਿ ਸਰਲ ਭਾਸ਼ਾ ਦੇ ਵਿੱਚ ਕਿ ਉਹਦਾ ਫਾਇਦਾ ਵੀ ਹੋਵੇ, ਸਮਝ ਵੀ ਲੱਗੇ।
1: ਜੀ ਬਿਲਕੁਲ ਜੀ, ਤੇ ਹਰ ਸਰੋਤੇ ਨੂੰ ਸਮਝ ਆਵੇ, ਹੈ ਨਾ।
0: ਜੀ
1: ਤੇ 0164-2240-331 ਨੰਬਰ ਡਾਇਲ ਹੋਇਆ ਹੈ। ਹੈਲੋ,
2: ਹੈਲੋ
1: ਹਾਂਜੀ, ਸਵਾਗਤ ਹੈ ਜੀ, ਕੌਣ ਬੋਲਦੇ ਹੋ?
2: ਭੈਣ ਜੀ ਸਤਿ ਸ੍ਰੀ ਅਕਾਲ ਸਾਰੇ ਸਟਾਫ ਨੂੰ, ਮੇਰਾ ਨਾਮ ਦਰਸ਼ਨ ਸਿੰਘ, ਪਿੰਡ ਭਾਗੂ ਲੰਬੀ ਬਲਾਕ ਤੋਂ ਬੋਲਦਾ ਜੀ।
0: ਹਾਂਜੀ ਦਰਸ਼ਨ ਬਾਈ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਆ? ਠੀਕ ਠਾਕ
2: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਬਲਜੀਤ ਸ਼ਰਮਾ ਜੀ, ਪ੍ਰੋਗਰਾਮ ਸਾਰੇ ਸਲਾਘਾ ਯੋਗ ਹੈ ਜੀ।
0: ਜੀ ਵੀਰ ਜੀ,
2: ਇੱਕ ਸਾਡੀ ਬੇਨਤੀ ਆ।
0: ਹਾਂਜੀ ਬਾਈ,
2: ਤੇ ਇੱਕ ਨਾ ਜਿੱਦੇ ਫੌਜੀ ਵੀਰਾਂ ਦਾ ਪ੍ਰੋਗਰਾਮ ਹੁੰਦਾ ਨਾ, ਮੈਂ ਉੱਥੇ ਕੋਸ਼ਿਸ਼ ਕਰਦਾ ਜੀ ਫੋਨ ਲਵਾਉਣ ਦੀ, ਤੇ ਫੋਨ ਲੱਗਦਾ ਨੀਗਾ
0: ਜੀ।
2: ਤੇ ਇੱਕ ਨਾ ਆਪਣੇ ਫੌਜੀ ਨੌਜਵਾਨ ਆ ਬਾਬਾ ਭਜਨ ਸਿੰਘ ਸੀਗਾ, ਤੇ ਉਹਨਾਂ ਦੀ ਨਾ ਰੂਹ ਡਿਊਟੀ ਕਰਦੀ ਰਹੀ ਹੈ ਜੀ, ਦੇਖੀ ਮੈਂ ਚੀਨ ਬਾਰਡਰ ਤੇ। ਤੇ ਕਿਰਪਾ ਕਰਕੇ ਬਾਕੀ ਸਾਨੂੰ ਬਹੁਤ ਜਾਣਕਾਰੀ ਮਿਲ ਰਹੀ ਹੈ ਤੁਹਾਡੇ ਰੇਡੀਓ ਤੋਂ, ਤੇ ਇੱਕ ਨੇ ਆਹ ਮਿਲੀ ਵੀ ਆਹ ਬੇਨਤੀ ਹੈ ਵੀ ਜਿਹੜਾ ਬਾਬਾ ਭਜਨ ਸਿੰਘ ਸੀ ਉਹਨਾਂ ਦੇ ਗੋਲੀ ਲੱਗ ਗਈ, ਉਹ ਸ਼ਹੀਦ ਹੋ ਗਏ। ਉਸ ਤੋਂ ਬਾਅਦ ਉਹਨਾਂ ਦੀ ਰੂਹ ਡਿਊਟੀ ਕਰਦੀ ਰਹੀ, ਉਵੇਂ ਜਿਵੇਂ ਉਹਨਾਂ ਦਾ ਬੈਗ ਸਾਰਾ ਕੁਛ ਛੁੱਟੀ ਭੇਜਦੇ ਹੁੰਦੇ ਸੀ, ਅੱਜ ਕੱਲ ਉਹ ਰਿਟਾਇਰਮੈਂਟ ਹੈ। ਕਿਰਪਾ ਕਰਕੇ ਉਹਨਾਂ ਦੀ ਜਾਣਕਾਰੀ ਦਿਓ।
0: ਬੇਫਿਕਰ ਹੋ ਜਾਓ ਬਾਈ ਜੀ, ਬੇਫਿਕਰ ਹੋ ਜਾਓ। ਮੈਂ ਸੁਖਦੀਪ ਹੀ ਕਰਦੀ ਹੈ, ਫਰਾਈਡੇ ਨੂੰ ਆਪਣਾ ਪ੍ਰੋਗਰਾਮ ਇਹ ਰਾਖੇ ਸਰਹੱਦਾਂ ਦੇ, ਤੇ ਸੁਖਦੀਪ ਦੀ ਵੀ ਡਿਊਟੀ ਲਾ ਦਿੰਦਾ, ਤੇ ਬਾਕੀ ਟੀਮ ਬੈਠੀ ਹੈ ਸਾਡੀ, ਮੈਂ ਸੀਮਾ ਗੁਰਦੀਪ ਬੈਠੇ ਹਾਂ, ਅਸੀਂ ਰਿਸਰਚ ਕਰਦੇ ਹਾਂ ਕਿ ਸਪੈਸ਼ਲ ਪ੍ਰੋਗਰਾਮ ਵੀ ਅਸੀਂ ਬਾਬਾ ਜੀ ਨੂੰ ਸਮਰਪਿਤ ਕਰ ਦਿਆਂਗੇ। ਬਾਈ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵਿਸ਼ੇਸ਼ ਪ੍ਰੋਗਰਾਮ ਬਣਾ ਕੇ ਜ਼ਰੂਰ ਪੇਸ਼ ਕਰਾਂਗੇ।
2: ਠੀਕ ਹੈ ਜੀ, ਧੰਨਵਾਦ ਜੀ।
0: ਓਕੇ ਵੀਰ ਜੀ, ਓਕੇ,
2: ਹੋਰ ਕੋਈ ਨੀ
1: ਜੀ। ਖਤ ਸਾਡੇ ਕੋਲ ਅਗਲਾ ਆਇਆ ਜੀ, ਭਗਵਾਨ ਸਿੰਘ ਗੁਰੂਘਰ ਪਿੰਡ ਚਕੇਰੀ ਨਜ਼ਦੀਕ ਮੰਡੀ ਡਬਲ ਕਾਲਾਂ ਵਾਲੀ ਤੋਂ ਇਸ ਖਤ ਨੂੰ ਭੇਜ ਰਹੇ ਆ। ਕਹਿੰਦੇ ਤੁਹਾਡੇ ਸਾਰੇ ਹੀ ਪ੍ਰੋਗਰਾਮ ਬਹੁਤ ਚੰਗੇ ਲੱਗਦੇ ਨੇ। ਤੁਹਾਡੇ ਪ੍ਰੋਗਰਾਮ ਜਿਹੜਾ ਕੱਲ੍ਹ ਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਅਤੇ ਸ਼ਰਮਾ ਜੀ ਨੇ ਪੇਸ਼ ਕੀਤਾ, ਉਹ ਵਾਕਈ ਕਹਿੰਦੇ ਕਾਬਲੇ ਤਾਰੀਫ ਸੀ। ਸਭ ਗੁਰਦੁਆਰਾ ਸਭੀ ਜਗ੍ਹਾ ਬਹੁਤ ਪਸੰਦ ਕੀਆ ਗਿਆ, ਇਸ ਕੇ ਲੀਏ ਆਪਕਾ ਬਹੁਤ ਬਹੁਤ ਧੰਨਵਾਦ।
0: ਹਾਂ, ਉਹ ਅਸਲ ਦੇ ਵਿੱਚ ਗੁਰਦੀਪ, ਇਹ ਜਿਹੜੇ ਆਪਾਂ ਵਿਸ਼ੇਸ਼ ਪ੍ਰੋਗਰਾਮਸ ਪਰਟੀਕੁਲਰ ਸ਼ਹੀਦੀਆਂ ਨੂੰ ਸਮਰਪਿਤ, ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਆਪਾਂ ਇੱਕ ਪ੍ਰੋਗਰਾਮ ਕਈ ਐਪੀਸੋਡਸ ਦੇ ਵਿੱਚ ਬਣਾਇਆ ਸੀ, ਨਿੱਕੀਆਂ ਜਿੰਦਾਂ ਵੱਡੇ ਸਾਕੇ ਜਾਂ ਜਿੰਨੀਆਂ ਵੀ ਪਾਤਸ਼ਾਹੀਆਂ ਨਾਲ ਸਮਰਪਿਤ ਪ੍ਰੋਗਰਾਮ ਬਣਾਏ ਹੈ। ਉਹ ਮੈਂ ਵੀ ਗੱਲ ਗੁਰੀ ਤੇਰੇ ਨਾਲ ਸ਼ੇਅਰ ਕਰਨ ਲੱਗਿਆ ਕਿ ਜਿੱਦਣ ਇਹ ਆਪਣੇ ਪ੍ਰੋਗਰਾਮ ਚੱਲਦੇ ਹੈ
1: ਜੀ,
0: ਜਾਂ ਹੁਣ ਤੂੰ ਬੜੀ ਮਿਹਨਤ ਕਰ ਰਹੀ ਹੈ ਅਰਦਾਸ
1: ਜੀ,
0: ਤੇ ਉਹ ਮੇਰੇ ਯਾਰ ਮਿੱਤਰ, ਮੇਰਾ ਫਰੈਂਡ ਸਰਕਲ ਜਿਹੜਾ ਹੈਗਾ ਮੇਰੇ ਨਾਲ ਸ਼ੇਅਰ ਕਰਦਾ ਰਹਿੰਦਾ, ਅਤੇ ਉਹ ਆਪਦੇ ਮੂੰਹੋਂ ਮੀਆਂ ਮਿੱਠੂ ਨਹੀਂ ਬਣਨਾ ਚਾਹੀਦਾ। ਉਹਨਾਂ ਪਿੰਡਾਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਆਪਣਾ ਹਰ ਅਕਾਲ ਪੁਸਤਕ ਪ੍ਰੋਗਰਾਮ ਸ਼ਾਮ ਨੂੰ 5:30 ਵਜੇ ਚੱਲਦਾ, ਬਕਾਇਦਾ ਪਲੇ ਕੀਤਾ ਜਾਂਦਾ, ਪਲੇ ਕੀਤਾ ਜਾਂਦਾ, ਠੀਕ ਹੈ ਨਾ। ਅਤੇ ਮੈਂ ਵੀ ਹੈਰਾਨ ਹੋ ਗਿਆ, ਆਪਣੇ ਰਿਟਾਇਰ ਹੋਏ ਨੇ MTS ਆਪਣਾ ਚਹਿਲ ਸਾਹਿਬ
1: ਜੀ,
0: ਚਹਿਲ ਸਾਹਿਬ ਕਹਿੰਦੇ ਕਿ ਆਲੇ ਦੁਆਲੇ ਦੇ ਜਿੰਨੇ ਵੀ ਸਾਡੇ ਪਿੰਡ ਆ, 15-20 ਪਿੰਡ ਆ, ਜਿੱਦਣ ਬਲਜੀਤ ਬਾਈ ਸਾਨੂੰ ਪਤਾ ਲੱਗ ਜਾਂਦਾ ਪ੍ਰੋਮੋ ਦੇ ਥਰੂ, ਤੇ ਅਸੀਂ ਕਹਿੰਦਾ ਗੁਰਦੁਆਰਾ ਸਾਹਿਬ 'ਚ ਅਨਾਊਂਸ ਕਰਵਾ ਦਿੰਦੇ ਹਾਂ, ਠੀਕ ਹੈ ਨਾ, ਕਿ ਅੱਜ ਆਕਾਸ਼ਵਾਣੀ FM ਬਠਿੰਡਾ ਤੋਂ ਜਿਵੇਂ ਕੱਲ ਹੀ ਚੱਲ ਕੇ ਹਟਿਆ, ਠੀਕ ਹੈ ਨਾ, ਤੇ ਸ਼ਹੀਦਾਂ ਦੇ ਸਰਤਾਜ ਆਪਣਾ 5ਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ, ਤੇ ਉਹ ਸਾਰੀ ਸੰਗਤ ਬੈਠ ਕੇ ਇਕੱਠੀ ਸਰਵਣ ਕਰਦੀ ਹੈ। ਇਦੋਂ ਵੱਡੀ ਉਪਲਬਧੀ ਆਪਣੀ ਕੀ ਹੋ ਜੂ, ਕੀ ਹੋ ਜੂ, ਆਪਾਂ ਕੀ ਲੈਣਾ ਵੀਹਾਂ ਤੋਂ, ਆਪਾਂ ਕੀ ਲੈਣਾ ਫੋਕੀ ਵਾਹ ਵਾਹੀ ਤੋਂ, ਤੇ ਆਪਣੇ ਤੇ ਬਹੁਤ ਵੱਡਾ ਹੱਥ ਹੈ ਸੱਚੇ ਪਾਤਸ਼ਾਹ ਦਾ, ਪਰਮਾਤਮਾ ਐਂ ਬਣਾਈ ਰੱਖੇ, ਐਂ ਬਣਾਈ ਰੱਖੇ ਕਿ ਆਪਾਂ ਰਲ ਮਿਲ ਕੇ ਇਸ ਕਲਯੁਗੀ ਸਮਾਜ ਦੇ ਵਿੱਚ ਇੰਨੀ ਕੁ ਹੀ ਸੇਵਾ ਆਪਣੀ ਸੱਚੇ ਪ੍ਰਵਾਨ ਹੋ ਜੇ। ਤੇ ਬਹੁਤ ਵੱਡੀ ਉਪਲਬਧੀ ਆਕਾਸ਼ਵਾਣੀ FM ਬਠਿੰਡਾ ਦੀ, ਠੀਕ ਹੈ ਨਾ, ਕਿ ਉੱਥੇ ਨਾਂ ਚੱਲਦਾ ਮੇਰੀ ਭੈਣ ਦਾ, ਗੁਰਦੀਪ ਗਿੱਲ ਦਾ, ਸੀਮਾ ਮਹਿਰਾ ਦਾ, ਸਾਰੇ ਆਪਣੇ ਪਰਿਵਾਰ ਦਾ, ਕਿ ਯਾਰ ਗੁਰੂ ਕਰੇ ਯਾਰ, ਠੀਕ ਹੈ ਨਾ, ਆਪਣੀ ਹਾਜ਼ਰੀ ਲੱਗਦੀ ਹੈ
1: ਜੀ,
0: ਹਾਂ,
1: ਆਪਦੇ ਮਨ ਨੂੰ ਵੀ ਸ਼ਾਂਤੀ ਮਿਲਦੀ ਹੈ
0: ਜੀ। ਹਾਂਜੀ ਸੀਮਾ ਜੀ
1: ਜੀ, ਤੇ
0: ਹਾਂ ਇੱਕ ਕਮਰਸ਼ੀਅਲ ਬ੍ਰੇਕ ਲੈ ਲਈਏ, ਹੈ ਨਾ
1: ਜੀ।
0: ਸੀਮਾ ਇੱਕ ਗੀਤ ਵੀ ਲਾ ਦੇ ਭਾਬੀ ਤੇ ਕੋਈ ਵਧੀਆ ਕੱਢ ਕੇ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 19 ਜੂਨ, ਦਿਨ ਸ਼ੁੱਕਰਵਾਰ, ਸ਼ਾਮ 5 ਵਜੇ, ਸਿਲਸਿਲਾ ਪਿੰਡਾਂ ਵਾਲੇ ਆਧਾਰਿਤ ਹੋਵੇਗਾ ਕੇਦੀਪ ਅਤੇ ਜਗਮੋਹਨ ਕੌਰ ਤੇ।

0: ਜੋ ਖੂਨ ਖਰਾਬਾ ਤੂੰ ਕਹਿੰਦਾ ਗੇਰ ਗੱਡੀ ਦਾ ਅੜ ਗਿਆ ਧੱਕਾ ਲਾਉਂਦੀ ਨੂੰ ਸਾ ਚੜ ਗਿਆ ਵੀ
1: ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 19 ਜੂਨ, ਦਿਨ ਸ਼ੁੱਕਰਵਾਰ, ਸ਼ਾਮ 5 ਵਜੇ, ਸਿਲਸਿਲਾ ਪਿੰਡਾਂ ਵਾਲੇ।
2: पता है, न्याय विभाग भारत सरकार ने गरीब और जरूरतमंदों को न्याय दिलाने की प्रक्रिया को किया और भी आसान।
3: हाँ बिल्कुल, टेलीलॉ और न्याय बंधु सेवाओं का हो गया है एकीकरण।
2: अब चाहे टेलीलॉ के माध्यम से मुफ्त कानूनी सलाह लेनी हो
3: या न्याय बंधु में पंजीकृत वकीलों से कोर्ट में निःशुल्क कानूनी सहायता के लिए जुड़ना हो,
2: अब दोनों एक ही ऐप पर उपलब्ध। डाउनलोड करें आज ही टेलीलॉ फॉर सिटीजंस मोबाइल ऐप अथवा लॉगिन करें www.tele-law.in या अपने नजदीकी CSC सेंटर से संपर्क करें। न्याय विभाग भारत सरकार द्वारा जनहित में जारी।
4: ਸਰੋਤਿਓ, ਤੁਹਾਨੂੰ ਜਾਣਕਾਰੀ ਦੇ ਦਈਏ ਕਿ ਮਿਤੀ 19 ਜੂਨ ਦਿਨ ਸ਼ੁੱਕਰਵਾਰ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਦੇ ਤਹਿਤ ਅਸੀਂ ਤੁਹਾਨੂੰ ਲੈ ਚੱਲਾਂਗੇ ਬਠਿੰਡਾ ਜ਼ਿਲ੍ਹੇ ਦੇ 2 ਬਹੁਤ ਹੀ ਪੁਰਾਣੇ ਇਤਿਹਾਸਿਕ ਅਤੇ ਧਾਰਮਿਕ ਸਥਾਨਾਂ ਤੇ, ਜਿਨ੍ਹਾਂ ਦੇ ਵਿੱਚ ਦਰਗਾਹ ਬਾਬਾ ਹਾਜੀ ਰਤਨ ਅਤੇ ਗੁਰਦੁਆਰਾ ਹਾਜੀ ਰਤਨ ਪਾਤਸ਼ਾਹੀ 10ਵੀਂ ਸ਼ਾਮਿਲ ਹੈ। ਸੋ ਬਾਬਾ ਹਾਜੀ ਰਤਨ ਅਤੇ ਗੁਰਦੁਆਰਾ ਹਾਜੀ ਰਤਨ ਪਾਤਸ਼ਾਹੀ 10ਵੀਂ ਦਾ ਧਾਰਮਿਕ ਅਤੇ ਇਤਿਹਾਸਿਕ ਮਹੱਤਵ ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਤਾਂ ਜ਼ਰੂਰ ਸੁਣਨਾ ਪ੍ਰੋਗਰਾਮ ਯੁਵਾਣੀ, ਮਿਤੀ 19 ਜੂਨ, ਦਿਨ ਸ਼ੁੱਕਰਵਾਰ, ਸ਼ਾਮ 6:30 ਵਜੇ।
5: किसान वीरां ते भैणां लई खुशखबरी, माणयोग प्रधानमंत्री श्री नरेंद्र मोदी 20 जून नूं हुगली पछमी बंगाल तों प्रधानमंत्री किसान सम्मान निधि दी 23वीं किश्त जारी करनगे। इस दे तहत 9,44,00,000 तो भी वधेरे किसानां दे खात्यां च 18,880 करोड़ रुपए पाए जाणगे। PM सम्मान निधि दी इस किश्त दे नाल किसानां नूं प्रदान कीती गई कुल राशि 4,46,000 करोड़ रुपए तो वधेरे हो ਜਾਏਗੀ, ਜੋ ਕਿ ਕਰੋੜਾਂ ਹੀ ਕਿਸਾਨ ਪਰਿਵਾਰਾਂ ਨੂੰ ਆਰਥਿਕ ਸੁਰੱਖਿਆ ਤੇ ਮਜ਼ਬੂਤੀ ਪ੍ਰਦਾਨ ਕਰ ਰਹੀ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 20 ਜੂਨ ਦਿਨ ਸ਼ਨੀਵਾਰ ਸ਼ਾਮ 5:30 ਵਜੇ ਹਫਤਾਵਾਰੀ ਸਿਲਸਿਲਾ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਸਾਡਾ ਵਿਸ਼ਾ ਹੋਵੇਗਾ ਅਰਦਾਸ ਦਰਸ਼ਨ ਰੂਪ ਅਭਿਆਸ।

ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਸ਼੍ਰੀ ਬਲਜੀਤ ਸ਼ਰਮਾ। ਸਰਵਣ ਕਰਨਾ ਨਾ ਭੁੱਲਿਓ, 20 ਜੂਨ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ।

0: हाँ जी गुरदीप जी,
1: जी दोस्तों, समा 1:06 ਦਾ ਹੋ ਚੁੱਕਿਆ ਹੈ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਰੋਤਾ ਮੰਚ ਤੇ। ਫਟਾਫਟ ਖਾਤਾ ਹੈ ਜਿਹੜੇ ਉਹ ਸ਼ਾਮਲ ਕਰ ਲੈਣੇ ਜੀ। ਬਹੁਤ ਸਾਰੇ ਖਾਤੇ ਸਾਡੇ ਕੋਲ ਰਹਿ ਗਏ ਨੇ।
0: ਜੀ
1: ਗੁਰਲਾਲ ਮਾਹੀ ਨੰਗਲ ਤੋਂ, ਜਸਵੀਰ ਮਾਹੀ ਨੰਗਲ ਤੋਂ ਇਸ ਖਾਤ ਨੂੰ ਭੇਜ ਰਹੇ ਆ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਹੇ ਨੇ। ਸੁਖਜੀਤ ਤੇ ਸਤਪਾਲ ਬਰਾੜ ਨੇ ਸਰੋਤਾ ਮੰਚ ਵਧੀਆ ਪੇਸ਼ ਕੀਤਾ। ਕਹਿੰਦੇ ਮੈਂ ਰਾਜ ਮਿਸਤਰੀ ਹਾਂ, ਕੰਮ ਕਰਦੇ ਸਮੇਂ ਸਾਰਾ ਦਿਨ ਰੇਡੀਓ ਸੁਣਦਾ ਹਾਂ। ਸਾਡਾ ਹੁਣੇ ਫੋਨ ਲੱਗਿਆ ਸੀ ਪਰ ਅਚਾਨਕ ਕੱਟਿਆ ਗਿਆ, ਕਿਰਪਾ ਕਰਕੇ ਸਾਡਾ ਵੀ ਪੈਗਾਮ ਹੈ ਜਿਹੜਾ ਉਹ ਸ਼ਾਮਲ ਕਰ ਲਿਆ ਕਰੋ। ਤੇ ਵਿਜੇ ਲਕਸ਼ਮੀ ਜੀ ਨੇ ਸ਼ਾਮ ਸੁਹਾਣੀ ਬਹੁਤ ਵਧੀਆ ਪੇਸ਼ ਕੀਤਾ, ਪੰਜ ਪਾਣੀਆਂ ਦੇ ਗੀਤ ਵਿਜੇ ਲਕਸ਼ਮੀ ਜੀ ਨੇ ਬਹੁਤ ਵਧੀਆ ਪੇਸ਼ ਕੀਤਾ। ਤੇ ਕਹਿੰਦੇ ਸਰੋਤਿਆਂ ਦੇ ਨਾਂ ਸਾਰਿਆਂ ਦੇ ਪੜ੍ਹੇ, ਸਾਨੂੰ ਬਹੁਤ ਵਧੀਆ ਲੱਗਿਆ। ਤੇ ਇੱਕ ਕਹਿੰਦੇ ਮਹੀਨੇ ਦੇ ਵਿੱਚ 10 ਵਾਰ ਫੋਨ ਕੱਟ ਦਿੱਤਾ ਗਿਆ, ਕਿਰਪਾ ਕਰਕੇ ਤੁਸੀਂ ਆਪਣਾ ਫੋਨ ਠੀਕ ਕਰਾਓ, ਅਸੀਂ ਫੋਨ ਚੇਂਜ ਕਰਿਆ ਸੀ ਤਾਂ ਹੁਣੇ ਕਹਿੰਦੇ।
0: ਲਗਾਤਾਰ ਤਾਰੀਫ ਆਈ ਹੈ ਆਪਣਾ ਸਰੋਤਾ ਮੰਚ ਦੇ ਵਿੱਚ।
1: ਜੀ
0: ਆਪਣਾ ਸੁਖਜੀਤ ਭੈਣ ਜੀ ਤੇ ਬਰਾੜ ਸਾਹਿਬ ਜੀ ਨੇ ਪ੍ਰੋਗਰਾਮ ਪੇਸ਼ ਕੀਤਾ
1: ਜੀ,
0: ਤੇ ਉਹਦੀ ਤਾਰੀਫ ਆਈ ਆ, ਉਹਦੇ ਲਈ ਧੰਨਵਾਦ ਜੀ। ਬਰਾੜ ਸਾਹਿਬ ਵੀ ਸ਼ੁਕਰੀਆ ਅਦਾ ਕਰਦੇ, ਸੁਖਜੀਤ ਵੀ ਅਦਾ ਕਰਦੇ ਆ, ਤੇ ਬਾਕੀ ਜਿਹੜਾ ਲਾਂਭਾ ਇਹਨਾਂ ਦਾ ਸਿਰ ਮੱਥੇ ਆ। ਬਾਕੀ ਗਰਮੀ ਬਾਈ ਜੀ ਬਹੁਤ ਜ਼ਿਆਦਾ ਪੈ ਰਹੀ ਹੈ ਅਤੇ ਤਾਰਾਂ ਤੂਰਾਂ ਕਈ ਵਾਰੀ ਮੈਲਟ ਕਰ ਜਾਂਦੀਆਂ ਗੀਆਂ ਅਤੇ ਹੀਟ ਅਪ ਹੋ ਜਾਂਦੀਆਂ, ਅਤੇ ਉਹਦੇ ਲਈ ਖਿਮਾ ਦੇ ਯਾਚਕ ਆ। ਅਤੇ ਹਜੇ ਟਾਈਮ ਪਿਆ ਗੁਰਦੀਪ, ਕਦੀ
1: ਜੀ
0: ਚਿੱਠੀ ਹੋਰ
1: ਬਹੁਤ ਸਾਰੇ ਖਤ ਹਾਂਜੀ ਪਏ ਆ ਜੀ ਸਾਡੇ
0: ਕਰੋ
1: ਕੋਲ।
0: ਕਰੋ ਫਟਾਫਟ।
1: ਕੁਲਦੀਪ ਸਿੰਘ, ਹਰਨੂਰ ਸਿੰਘ, ਗੁਰਮੇਲ ਸਿੰਘ, ਰਤਨ ਇਸ ਖਤ ਨੂੰ ਭੇਜ ਰਹੇ ਆ। ਕਹਿੰਦੇ ਮੇਰੇ ਫੇਵਰਟ ਤੇ ਸਤਿਕਾਰਤ ਗੁਰਦੀਪ ਗਿੱਲ ਜੀ ਤੇ ਸ਼ਰਮਾ ਜੀ ਮੈਨੂੰ ਬਹੁਤ ਵਧੀਆ ਲੱਗਦੇ ਨੇ। ਇਹਨਾਂ ਦਾ ਸਟਾਈਲ ਗੱਲ ਮੌਕੇ ਤੇ ਔੜਨੀ ਸ਼ਰਮਾ ਜੀ ਤੋਂ ਸਿੱਖੋ, ਇੱਕ ਅਲੱਗ ਅੰਦਾਜ਼, ਆਪਣਾ ਹੀ, ਕੋਈ ਬਨੌਟੀਪਣ ਨਹੀਂ। ਗੁਰਦੀਪ ਗਿੱਲ ਜੀ ਤੇ ਸ਼ਰਮਾ ਜੀ ਕੋਈ ਜਾਣ ਬੁੱਝ ਕੇ ਐਫਰਟ ਨਹੀਂ, ਬਸ ਆਪਣਾ ਹੀ ਨਿਰੋਲ ਅੰਦਾਜ਼ ਹੈ ਇਹਨਾਂ ਦਾ। ਤੇ ਗੁਰਦੀਪ ਗਿੱਲ ਜੀ ਦਾ ਕਿਸੇ ਕਵੀ ਜਾਂ ਲੇਖਕ ਦੀ ਮੁਲਾਕਾਤ ਕਰਨੀ, ਇਹਨਾਂ ਨਾਲ ਸਵਾਲ ਜਵਾਬ ਬਹੁਤ ਲਾਜਵਾਬ ਹੁੰਦੇ ਨੇ। ਸ਼ਰਮਾ ਜੀ ਦਾ ਪ੍ਰੋਗਰਾਮ ਦੇ ਅਖੀਰ 'ਚ ਚੱਲਦੇ ਪ੍ਰੋਗਰਾਮ 'ਚ ਕੋਈ ਬੋਲੀ ਜਾਂ ਕੋਈ ਵਧੀਆ ਗੱਲ ਦਾ ਔੜਨਾ ਬਹੁਤ ਲਾਜਵਾਬ ਹੁੰਦਾ ਹੈ, ਮੈਨੂੰ ਸੁਣਨਾ ਬੜਾ ਵਧੀਆ ਲੱਗਦਾ ਹੈ, ਰੋਜ਼ ਨਵਾਂ ਸਿੱਖਣ ਨੂੰ ਮਿਲਦਾ। ਕਹਿੰਦੇ ਰੇਡੀਓ ਦੇ ਪ੍ਰੋਗਰਾਮਾਂ ਤੋਂ ਕੋਈ ਸ਼ਿਕਾਇਤ ਨਹੀਂ ਹੈ, ਬਹੁਤ ਹਾਰਡ ਵਰਕ ਕਰਦੇ ਹੋ ਤੁਸੀਂ, ਸਾਨੂੰ ਦੇਖਦਾ ਸੁਣਾਈ ਦਿੰਦਾ ਹੈ।
0: ਧੰਨਵਾਦ ਵੀਰ ਜੀ, ਤੁਸੀਂ ਮੇਰੀ ਗੁਰਦੀਪ ਲਾਲੜੀ ਭੈਣ ਦੀ ਤਾਰੀਫ ਕੀਤੀ ਅਤੇ ਦਾਸ ਦੀ ਵੀ ਤਾਰੀਫ ਕੀਤੀ। ਉਹ ਕਹਿੰਦੇ ਹੁੰਦੇ ਨਾ ਕਿ ਲੱਕੜ ਦੇ ਨਾਲ ਲੋਹਾ ਵੀ ਤਰ ਜਾਂਦਾ ਹੈਗਾ, ਤੇ ਗੁਰਦੀਪ ਤਾਂ ਸਾਡੀ ਚੰਦਨ ਦੀ ਲੱਕੜ ਹੈ ਤੇ ਅਸੀਂ ਤਾਂ ਜੰਗਾਲੇ ਜੇ ਲੋਹੇ ਆ,
1: ਨਹੀਂ ਤੁਹਾਡੇ ਪਾਰਸ ਨਾਲ ਅਸੀਂ
0: ਭੈਣ ਦੇ ਨਾਲ ਜਿਹੜਾ ਹੈਗਾ ਭਰਾ ਵੀ ਤਰ ਜਾਂਦਾ, ਤੇ ਘੜੀ ਦੀਆਂ ਸੂਈਆਂ ਇਜਾਜ਼ਤ ਦਿੰਦੇ ਨੇ। ਇੱਕ ਬੋਲੀ ਜੀ ਪਾ ਕੇ ਆਪਾਂ ਮੇਰੇ ਖਿਆਲ ਦੇ ਵਿੱਚ ਲੋਕ ਸਰੋਤਿਆਂ ਤੋਂ ਲਈਏ ਇਜਾਜ਼ਤ,
1: ਤੇ ਜਿਨ੍ਹਾਂ ਦੇ ਖਤ ਰਹਿ ਗਏ ਉਹਨਾਂ ਦੇ
0: ਉਹਨਾਂ
1: ਦਾ
0: ਅਗਲੇ ਵਾਰੀ ਸ਼ਾਮਿਲ ਕਰ ਲਾਂਗੇ। ਉਰਲੇ ਪਾਸੇ ਚਰੀ ਬਾਜਰਾ, ਉਰਲੇ ਪਾਸੇ ਚਰੀ ਬਾਜਰਾ, ਪਰਲੇ ਪਾਸੇ ਖਾਲ, ਦੋ ਪੈਰ ਘੱਟ ਤੁਰਨਾ, ਤੁਰਨਾ ਮੜਕ ਦੇ ਨਾਲ, ਦੋ ਪੈਰ ਘੱਟ ਤੁਰਨਾ, ਤੁਰਨਾ ਮੜਕ ਦੇ ਨਾਲ, ਇੰਜੀ ਤੁਰਾਂਗੇ ਮੜਕ ਦੇ ਨਾਲ ਦੋਨੇ ਭੈਣ ਭਰਾ ਅਸੀਂ। ਤੇ ਸਰੋਤਿਓ ਲੈਨੇ ਆ ਆਗਿਆ, ਫਿਰ ਮਿਲਣ ਦੀ ਆਸ ਨਾਲ, ਰੱਬ ਰਾਖਾ, ਆਮੀਨ।
2: ਪ੍ਰੋਗਰਾਮ ਸਰੋਤਾ ਮੰਚ।
3: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਰੋਤਾ ਮੰਚ, ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 106.1 ਮੈਗਾਹਰਟਜ਼ ਤੇ। 1:09 ਤੇ 52 ਸਕਿੰਟ ਦਾ ਸਮਾਂ ਹੋ ਚੁੱਕਾ ਹੈ। 1:10 ਤੇ ਰਿਲੇਅ ਕਰਾਂਗੇ ਪਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਜਗਜੀਵਨ ਸਿੰਘ ਤੋਂ ਪ੍ਰਦੇਸ਼ਿਕ ਖਬਰਾਂ ਸੁਣੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ 'ਚ ਵਿਗਿਆਨ ਭਵਨ ਵਿਖੇ ਹੋਣ ਵਾਲੇ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ ਅਧੀਨ ਸਿੱਧੇ ਲਾਭ ਤਬਾਦਲੇ ਰਾਹੀਂ ਕਰੀਬ 2400 ਕਰੋੜ ਰੁਪਏ ਦੇ ਲਾਭ ਵੰਡਣਗੇ। ਇਹ ਪ੍ਰੋਗਰਾਮ ਭਾਰਤ ਭਰ ਦੇ ਸਾਰੇ 200 ਸਥਾਨਾਂ 'ਤੇ ਸਿੱਧਾ ਪ੍ਰਸਾਰਿਤ ਕੀਤਾ ਜਾਏਗਾ। ਪੰਜਾਬ 'ਚ ਇਹ ਪ੍ਰੋਗਰਾਮ ਪਟਿਆਲਾ, ਸੰਗਰੂਰ, ਲੁਧਿਆਣਾ, APFO ਜਲੰਧਰ,

ਅੰਮ੍ਰਿਤਸਰ ਅਤੇ ਬਟਾਲਾ ਈਪੀਐਫਓ ਦਫ਼ਤਰਾਂ ਸਮੇਤ 6 ਥਾਵਾਂ ਤੇ ਕਰਾਇਆ ਜਾਏਗਾ। ਇਸ ਮੌਕੇ ਦੋ ਵੱਖ ਵੱਖ ਸ਼੍ਰੇਣੀਆਂ ਅਧੀਨ 16,417 ਮੁਲਾਜ਼ਮਾਂ ਅਤੇ 1,256 ਮਾਲਕਾਂ ਵਿੱਚ ਕਰੀਬ 9 ਕਰੋੜ ਰੁਪਏ ਤੋਂ ਵੱਧ ਦੀ ਰਕਮ ਵੰਡੀ ਜਾਏਗੀ। ਇਹ ਵੰਡ ਈਪੀਆਰਓ ਚੰਡੀਗੜ੍ਹ ਈਪੀਐਫ ਦਫ਼ਤਰ ਵਿਖੇ ਕੀਤੀ ਜਾਏਗੀ। ਇਹ ਵੰਡ ਇਸ ਯੋਜਨਾ ਨੂੰ ਲਾਗੂ ਕਰਨ ਵਿੱਚ ਮੀਲ ਪੱਥਰ ਹੈ, ਜੋ ਕਿ ਭਾਰਤ ਸਰਕਾਰ ਦੀ ਰੁਜ਼ਗਾਰ ਨੂੰ ਹੁਲਾਰਾ ਦੇਣ ਸੰਬੰਧੀ ਪ੍ਰਮੁੱਖ ਯੋਜਨਾ ਹੈ। ਇਸ ਦਾ ਉਦੇਸ਼ ਰੁਜ਼ਗਾਰ ਦੀ ਸਿਰਜਣਾ ਨੂੰ ਤੇਜ਼ ਕਰਨਾ, ਬਕਾਇਦਾ ਰੁਜ਼ਗਾਰ

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 19 ਜੂਨ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਸਿਲਸਿਲਾ ਪਿੰਡਾਂ ਵਾਲੇ ਆਧਾਰਿਤ ਹੋਵੇਗਾ ਕੇਦੀਪ ਅਤੇ ਜਗਮੋਹਨ ਕੌਰ ਤੇ।

0: ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਹੈ ਹੈਲੋ ਫਰਮਾਇਸ਼, ਅਤੇ ਹੈਲੋ ਫਰਮਾਇਸ਼ ਦੇ ਵਿੱਚ ਇੱਕ ਸਰੋਤਾ ਸਾਡੇ ਨਾਲ ਜੁੜੇ ਨੇ। ਇਹਨਾਂ ਨੇ ਡਾਇਲ ਕੀਤਾ ਸਾਡੇ ਸਟੂਡੀਓ ਦਾ ਨੰਬਰ 0164-2240-3031। ਹੈਲੋ
1: ਮੈਡਮ ਜੀ, ਨਮਸਕਾਰ।
0: ਨਮਸਕਾਰ ਜੀ, ਨਾਮ ਦੱਸ ਦਿਓ ਆਪਣਾ।
1: ਚਕਲਾ ਬਾਜ਼ਾਰ, ਸਮਾਣਾ ਸ਼ਹਿਰ, ਜ਼ਿਲ੍ਹਾ ਪਟਿਆਲਾ, ਪੰਜਾਬ ਤੋਂ ਪੱਪੂ ਰਾਜਾ ਖੁਸ਼ਦੇਵ
0: ਜੀ। ਨਮਸਕਾਰ ਜੀ, ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ।
1: ਮੈਡਮ ਜੀ, ਅਸੀਂ ਤੁਹਾਡਾ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਾਂ, ਤੁਹਾਡਾ ਪ੍ਰੋਗਰਾਮ ਪੇਸ਼ ਕਰਨ ਦਾ ਬਹੁਤ ਵਧੀਆ ਅੰਦਾਜ਼ ਹੈ ਜੀ।
0: ਧੰਨਵਾਦ ਜੀ। ਤੇ ਆਪਣੀ
1: ਮੈਡਮ ਜੀ, ਜੀਰਾ ਪੰਨਾ ਦਾ ਕੋਈ ਵੀ ਗਾਣਾ ਸੁਣਾ ਦਿਓ, ਅਸੀਂ ਤੁਹਾਡਾ ਆਕਾਸ਼ਵਾਣੀ ਬਠਿੰਡਾ ਤੇ ਪੂਰਾ ਸਵਾਗਤ ਕਰਦੇ ਹਾਂ ਜੀ।
0: ਜੀ ਧੰਨਵਾਦ ਜੀ, ਤੁਹਾਡੇ ਲਈ ਗੀਤ ਆ ਰਿਹਾ, ਕਾਲ ਕਰਨ ਦੇ ਲਈ ਧੰਨਵਾਦ।

ਤੇ ਇਹ ਰੂਪਕ ਤੁਸੀਂ ਲਗਾਤਾਰ ਆਉਂਦੇ ਸ਼ਨੀਵਾਰ ਵੀ ਸੁਣੋਗੇ। ਸਮਾਂ ਇੱਕ ਵਾਰ ਫੇਰ ਨੋਟ ਕਰ ਲੋ, ਸ਼ਨੀਵਾਰ ਸ਼ਾਮ 5:30 ਵਜੇ। ਭਾਗ ਲੈਣ ਵਾਲੇ ਕਲਾਕਾਰ ਹੋਣਗੇ ਬਲਜੀਤ ਸ਼ਰਮਾ, ਮਮਤਾ ਅਰੋੜਾ, ਸਤਪਾਲ ਬਰਾੜ, ਦਲਬੀਰ ਸਿੰਘ ਤੇ ਸੁਖਜੀਤ ਕੌਰ। ਇਸ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਾਬਾ ਨਾਨਕ ਜੀ ਤੇ ਸਮੂਹ ਆਕਾਸ਼ਵਾਣੀ ਪਰਿਵਾਰ। ਸੋ ਸੁਣਨਾ ਨਾ ਭੁੱਲਣਾ ਮਿਤੀ 20

0: ਘੱਟ ਸਮੇ ਵਿਚ ਵਧੇਰੇ ਲਾਭ, ਅਸੀਂ ਕਲਿੱਕ ਤੇ, ਕਮਾਲ ਹੈ।
1: ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ। RBI ਕਹਿੰਦਾ ਹੈ,
2: ਜਾਣਕਾਰ ਬਣੋ, ਸੁਚੇਤ ਰਹੋ।
3: ਜੀ ਸਰੋਤੇ, ਪ੍ਰੋਗਰਾਮ ਚੱਲ ਰਿਹਾ ਹੈਲੋ ਫਰਮਾਇਸ਼ ਤੇ। ਹੈਲੋ ਫਰਮਾਇਸ਼ ਦੇ ਦੌਰਾਨ ਸਾਡੇ ਨਾਲ ਇੱਕ ਸਰੋਤਾ ਹੋਰ ਜੁੜ ਚੁੱਕੇ ਨੇ। ਹੈਲੋ।
4: ਹੈਲੋ
3: ਜੀ, ਨਮਸਕਾਰ।
4: ਨਮਸਕਾਰ ਜੀ,
3: ਨਾਮ ਦੱਸ ਦਿਓ ਆਪਣਾ।
4: ਮੈਂ ਸੁਖਪਾਲ ਸਿੰਘ, ਨੈਸ਼ਨਲ ਕਲੋਨੀ ਬਠਿੰਡਾ ਤੋਂ ਬੋਲ ਰਿਹਾ।
3: ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ।
4: ਧੰਨਵਾਦ ਜੀ।
3: ਜੀ ਸੁਖਪਾਲ ਜੀ, ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਵਿੱਚ ਕੀ ਫਰਮਾਇਸ਼ ਹੈ ਤੁਹਾਡੀ, ਕਿਹੜੇ ਗੀਤ ਦੀ?
4: ਅੱਜ ਮੈਂ ਗੀਤ ਸੁਣਨਾ ਚਾਹੁੰਦਾ ਜੀ, ਫਿਲਮ ਹੈ ਹਮ ਕਿਸੀ ਸੇ ਕਮ ਨਹੀਂ।
3: ਹਾਂਜੀ।
4: ਤੇ ਉਹਦੇ ਵਿੱਚ ਇੱਕ ਗੀਤ ਹੈ, ਗੀਤ ਦੇ ਬੋਲ ਹਨ, ਕਿਆ ਹੁਆ ਤੇਰਾ ਵਾਦਾ।
3: ਤੇਰਾ ਵਾਦਾ, ਠੀਕ ਹੈ ਜੀ। ਰਵੀ ਸਾਹਿਬ ਤੇ ਸੁਸ਼ਮਾ ਸ੍ਰਿਸ਼ਟ ਸ਼ਾਹ ਦੀ ਆਵਾਜ਼ ਵਿੱਚ। ਹਾਂਜੀ ਹਾਂਜੀ ਜੀ, ਤੁਹਾਡੀ ਫਰਮਾਇਸ਼ ਤੇ ਗੀਤ ਸੁਣਾ ਰਹੇ ਹਾਂ। ਕਾਲ ਕਰਨ ਦੇ ਲਈ ਧੰਨਵਾਦ।
4: ਥੈਂਕ ਯੂ।

0: ਸਰੋਤਿਓ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਮਿਤੀ 19 ਜੂਨ ਦਿਨ ਸ਼ੁੱਕਰਵਾਰ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਦੇ ਤਹਿਤ ਅਸੀਂ ਤੁਹਾਨੂੰ ਲੈ ਚੱਲਾਂਗੇ ਬਠਿੰਡਾ ਜ਼ਿਲ੍ਹੇ ਦੇ 2 ਬਹੁਤ ਹੀ ਪੁਰਾਣੇ ਇਤਿਹਾਸਿਕ ਅਤੇ ਧਾਰਮਿਕ ਸਥਾਨਾਂ ਤੇ, ਜਿਨ੍ਹਾਂ ਦੇ ਵਿੱਚ ਦਰਗਾਹ ਬਾਬਾ ਹਾਜੀ ਰਤਨ ਅਤੇ ਗੁਰਦੁਆਰਾ ਹਾਜੀ ਰਤਨ ਪਾਤਸ਼ਾਹੀ 10ਵੀਂ ਸ਼ਾਮਿਲ ਹੈ। ਸੋ ਬਾਬਾ ਹਾਜੀ ਰਤਨ ਅਤੇ ਗੁਰਦੁਆਰਾ ਹਾਜੀ ਰਤਨ ਪਾਤਸ਼ਾਹੀ 10ਵੀਂ ਦਾ ਧਾਰਮਿਕ ਅਤੇ ਇਤਿਹਾਸਿਕ ਮਹੱਤਵ ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਤਾਂ ਜ਼ਰੂਰ ਸੁਣਨਾ ਪ੍ਰੋਗਰਾਮ ਯੁਵਾਣੀ ਮਿਤੀ 19 ਜੂਨ ਦਿਨ ਸ਼ੁੱਕਰਵਾਰ ਸ਼ਾਮ 6:30 ਵਜੇ।
1: ਸਰੋਤਿਓ ਸਮਾਂ 1:49 ਦਾ ਹੋ ਚੁੱਕਾ ਹੈ ਤੇ ਜਲਦੀ ਨਾਲ ਅਗਲੇ ਸਰੋਤਾਂ ਨਾਲ ਗੱਲ ਕਰਦੇ ਹਾਂ ਤੇ ਉਹਨਾਂ ਦੀ ਫਰਮਾਇਸ਼ ਪੁੱਛਦੇ ਹਾਂ। ਹੈਲੋ
2: ਮੈਡਮ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ, ਕੌਣ ਬੋਲਦੇ ਹੋ?
2: ਮੇਜਰ ਸਿੰਘ ਬੋਲਦਾ ਹੈ, ਪਿੰਡ ਬਰਾੜ ਪਿੰਡੂ ਤੋਂ।
1: ਸਵਾਗਤ ਹੈ ਜੀ ਪ੍ਰੋਗਰਾਮ ਤੁਹਾਡਾ।
2: ਇਸ ਨਾਲ ਮੈਡਮ ਧਰਮਵੀਰ ਸਿੰਘ ਕਿਹਾ ਜੀ, ਹੋ ਮੇਰੀ ਮਹਿਬੂਬਾ।
1: ਠੀਕ ਹੈ ਜੀ, ਚਲਾ ਦਿੰਦੇ ਹਾਂ ਤੁਹਾਡੀ ਪਸੰਦ ਦੇ ਗੀਤ। ਕਾਲ ਕਰਨ ਦੇ ਲਈ ਧੰਨਵਾਦ। ਉਸ ਤੋਂ ਪਹਿਲਾਂ ਇੱਕ ਸੰਦੇਸ਼ ਸੁਣਾਂਗੇ।
2: ਠੀਕ ਹੈ ਮੈਡਮ,
1: ਧੰਨਵਾਦ ਜੀ।
3: ਆਇਆ ਖੁਸ਼ੀਆਂ ਦਾ ਪੈਗਾਮ, ਪੀਐਮ ਕਿਸਾਨ,
4: ਪੀਐਮ ਕਿਸਾਨ।
5: ਕਿਸਾਨ ਵੀਰਾਂ ਤੇ ਭੈਣਾਂ ਲਈ ਖੁਸ਼ਖਬਰੀ, ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ 20 ਜੂਨ ਨੂੰ ਹੁਗਲੀ ਪੱਛਮੀ ਬੰਗਾਲ ਤੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 23ਵੀਂ ਕਿਸ਼ਤ ਜਾਰੀ ਕਰਨਗੇ। ਇਸ ਦੇ ਤਹਿਤ 9,44,00,000 ਤੋਂ ਵੀ ਵਧੇਰੇ ਕਿਸਾਨਾਂ ਦੇ ਖਾਤਿਆਂ 18,880 ਕਰੋੜ ਰੁਪਏ ਪਾਏ ਜਾਣਗੇ। ਪੀਐਮ ਸਨਮਾਨ ਨਿਧੀ ਦੀ ਇਸ ਕਿਸ਼ਤ ਦੇ ਨਾਲ ਕਿਸਾਨਾਂ ਨੂੰ ਪ੍ਰਦਾਨ ਕੀਤੀ ਗਈ ਕੁੱਲ ਰਾਸ਼ੀ 4,46,000 ਕਰੋੜ ਰੁਪਏ ਤੋਂ ਵਧੇਰੇ ਹੋ ਜਾਏਗੀ, ਜੋ ਕਿ ਕਰੋੜਾਂ ਹੀ ਕਿਸਾਨ ਪਰਿਵਾਰਾਂ ਨੂੰ ਆਰਥਿਕ ਸੁਰੱਖਿਆ ਤੇ ਮਜ਼ਬੂਤੀ ਪ੍ਰਦਾਨ ਕਰ ਰਹੀ ਹੈ।

0: ਨਾ ਬੀਬੋ ਕੀ ਹਾਲ ਹੈ?
1: ਨੀ ਮੇਰਾ ਤਾਂ ਬਬਲੀ ਇਹ ਹਾਲ ਹੈ, ਬਹੁਤ ਵਧੀਆ।
0: ਬੀਬੋ ਮੈਂ ਇੱਕ ਨਵਾਂ ਕਾਰੋਬਾਰ ਸ਼ੁਰੂ ਕੀਤਾ।
1: ਨੀ ਬਾਰੀ ਵਧਾਈਆਂ, ਕੁੜੇ ਕਾਰੋਬਾਰ ਕੀ ਹੈ?
0: ਮੈਂ ਘਰੇਲੂ ਸਬਜ਼ੀਆਂ ਦਾ ਅਚਾਰ ਬਣਾਉਂਦੀ ਹਾਂ।
1: ਨੀ ਇਹ ਤਾਂ ਭਾਈ ਬਾਲਾ ਹੀ ਵਧੀਆ ਹੋ ਗਿਆ। ਨੀ ਪਰ ਲੋਕਾਂ ਤੱਕ ਆਪਣੀ ਗੱਲ ਪਹੁੰਚਾਏਗੀ ਕਿਵੇਂ?
2: ਉਹ ਭਾਈ ਇਹਦੇ 'ਚ ਪਰੇਸ਼ਾਨੀ ਦੀ ਕੋਈ ਗੱਲ ਨੀ, ਆਕਾਸ਼ਵਾਣੀ FM ਬਠਿੰਡਾ ਹੈਗਾ ਆਪਣੀ ਸਾਰਿਆਂ ਦੀ ਮਦਦ ਵਾਸਤੇ।
0: ਆਕਾਸ਼ਵਾਣੀ FM ਬਠਿੰਡਾ?
2: ਉਹ ਭਾਈ ਰੇਡੀਓ ਦੇ ਜ਼ਰੀਏ ਤੁਸੀਂ ਆਪਣੇ ਵਿਗਿਆਪਨ ਦੇ ਕੇ ਬਹੁਤ ਸਾਰੇ ਲੋਕਾਂ ਤੱਕ ਆਪਣੀ ਗੱਲ ਪਹੁੰਚਾ ਸਕਦੇ ਹੋ।
0: ਪਰ ਰੇਡੀਓ ਤੇ ਵਿਗਿਆਪਨ ਦੇਣਾ ਮਹਿੰਗਾ ਤਾਂ ਹੋਵੇਗਾ।
2: ਇਹ ਤਾਂ ਭਾਈ ਦੂਜੇ ਹੋਰ ਸਾਧਨਾਂ ਤੋਂ ਬਹੁਤ ਹੀ ਕਿਫਾਇਤੀ ਤੇ ਘੱਟ ਰੇਟ ਦੇ ਹੈ।
0: ਅੱਛਾ, ਤੇ ਕਰਨਾ ਕੀ ਪਏਗਾ?
2: ਇਹ ਤਾਂ ਭਾਈ ਬਹੁਤ ਸੌਖਾ ਹੈ, 78-379-63-306 ਨੰਬਰ ਡਾਇਲ ਕਰੋ, ਉੱਥੋਂ ਆਕਾਸ਼ਵਾਣੀ FM ਬਠਿੰਡਾ ਦੀ ਕਮਰਸ਼ੀਅਲ ਟੀਮ ਤੁਹਾਨੂੰ ਦਿਖਾਏਗੀ ਸਹੀ ਰਸਤਾ। ਵਧੇਰੇ ਜਾਣਕਾਰੀ ਲਈ ਈਮੇਲ ਕਰੋ AIRFM.BTI@gmail.com।
3: ਜੀ ਸਰੋਤਿਓ, ਤੇ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਵਿੱਚ ਹੁਣ ਜਿਹੜੇ ਸਰੋਤਾ ਸਾਡੇ ਨਾਲ ਜੁੜਨਗੇ ਉਹ ਹੋਣਗੇ ਜੀ ਪ੍ਰੋਗਰਾਮ ਦੇ ਆਖਰੀ ਸਰੋਤਾ ਫਰਮਾਇਸ਼ ਕਰਨ ਵਾਲੇ। ਤੇ ਲੋ ਜੀ ਫਿਰ ਜਲਦੀ ਨਾਲ ਉਹਨਾਂ ਦੀ ਫਰਮਾਇਸ਼ ਪੁੱਛਦੇ ਹਾਂ। ਹੈਲੋ ਜੀ, ਨਮਸਕਾਰ।
4: ਨਮਸਕਾਰ ਭੈਣ ਜੀ।
3: ਹਾਂਜੀ, ਨਾਮ ਦੱਸ ਦਿਓ।
4: ਮੈਂ ਗੁਰਲਾਲ ਬੋਲਦਾ ਜੀ, ਪਿੰਡ ਮਾਹੀ ਨੰਗਲ ਤੋਂ।
3: ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ।
4: ਸ਼ੁਕਰੀਆ ਭੈਣ ਜੀ, ਧੰਨਵਾਦ ਜੀ ਤੁਹਾਡਾ ਵੀ ਜੀ ਕਾਲ ਅਟੈਂਡ ਕੀਤੀ ਤੁਸੀਂ ਮੇਰੀ।
3: ਹਾਂਜੀ,
4: ਤੇ ਗੀਤ ਆਪਾਂ ਸੁਣਨਾ ਜੀ ਵਿਸ਼ਵਾਸ ਮਹਿਫਿਲ ਦਾ, ਬਹੁਤ ਹੀ ਪਿਆਰਾ ਸੌਂਗ ਹੈ ਜੀ, ਸਾਹ ਸਮੁੰਦਰੋਂ ਪਾਰ ਮੈਂ ਤੇਰੇ ਪਿੱਛੇ ਪਿੱਛੇ।
3: ਠੀਕ ਹੈ ਜੀ, ਸੁਣਾ ਦਿੰਦੇ ਆ ਜੀ ਤੁਹਾਨੂੰ ਗੀਤ। ਕਾਲ ਕਰਨ ਦੇ ਲਈ ਧੰਨਵਾਦ।
4: ਸ਼ੁਕਰੀਆ ਭੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
3: ਠੀਕ ਹੈ ਜੀ, ਧੰਨਵਾਦ।

0: ਸਰੋਤੋ ਗੀਤ ਜ਼ਰੂਰ ਸੁਣਾਂਗੇ ਪਰ ਸੰਦੇਸ਼ ਵੀ ਤੁਹਾਨੂੰ ਸੁਣਾਉਣੇ ਬਹੁਤ ਜ਼ਰੂਰੀ ਹੈ ਅਤੇ ਲਓ ਜੀ ਇੱਕ ਸੰਦੇਸ਼ ਸੁਣਦੇ ਹਾਂ ਉਸ ਤੋਂ ਬਾਅਦ ਇਹ ਗੀਤ।
1: ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 20 ਜੂਨ ਦਿਨ ਸ਼ਨੀਵਾਰ ਸ਼ਾਮ 5:30 ਵਜੇ ਹਫਤਾਵਾਰੀ ਸਿਲਸਿਲਾ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਸਾਡਾ ਵਿਸ਼ਾ ਹੋਵੇਗਾ ਅਰਦਾਸ ਦਰਸ਼ਨ ਰੂਪ ਅਭਿਆਸ।

ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਸ਼੍ਰੀ ਬਲਜੀਤ ਸ਼ਰਮਾ। ਸਰਵਣ ਕਰਨਾ ਨਾ ਭੁੱਲਿਓ, 20 ਜੂਨ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ।

ਸਰੋਤੇ ਅਸੀਂ ਗੀਤ ਦੇ ਨਾਲ ਪ੍ਰੋਗਰਾਮ ਹੈਲੋ ਫਰਮਾਇਸ਼ ਦਾ ਵੇਲਾ ਹੁਣ ਮੁਕਦਾ ਹੈ। ਮੈਨੂੰ ਸੀਮਾ ਮਹਿਰਾ ਨੂੰ ਅਜਿਹਾ ਪ੍ਰੋਗਰਾਮ ਖਤਮ ਕਰਨ ਦੀ ਦਿਓ ਆਗਿਆ। ਨਮਸਕਾਰ। ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼, ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਜ਼ ਤੇ। ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਕ 1:59 ਤੇ 40 ਸਕਿੰਟ ਦਾ ਸਮਾਂ ਹੋ ਚੁੱਕਾ ਹੈ। ਠੀਕ 2 ਵਜੇ ਰਿਲੇਅ ਕਰਾਂਗੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ, 2:15 ਤੇ ਰਿਲੇਅ ਕਰਾਂਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖ਼ਬਰਾਂ ਦੇ ਲਈ ਕਰਦੇ ਹਾਂ ਕੁਝ ਪਲ ਇੰਤਜ਼ਾਰ।

ਪ੍ਰੋਗਰਾਮ ਸੁਰੀਲੀ ਦੁਪਹਿਰ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਸੀਮਾ ਮਹਿਰਾ ਵੱਲੋਂ ਇੱਕ ਵਾਰ ਫਿਰ ਤੋਂ ਪਿਆਰ ਭਰੀ ਨਮਸਕਾਰ। ਜੀ ਸਰੋਤਿਓ, ਅੱਜ ਦਾ ਪ੍ਰੋਗਰਾਮ ਹੈ ਤੁਹਾਡੇ ਖਤਾਂ ਤੇ ਵਟਸਐਪ ਮੈਸੇਜਸ ਤੇ ਆਧਾਰਿਤ। ਤੇ ਖਤ ਸਾਡੇ ਕੋਲ ਹਮੇਸ਼ਾ ਦੀ ਤਰ੍ਹਾਂ ਪਹਿਲਾਂ ਹੀ ਪਹੁੰਚੇ ਹੋਏ ਨੇ, ਤੇ ਜੇਕਰ ਤੁਸੀਂ ਚਲਦੇ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਆਪਣੀ ਫਰਮਾਇਸ਼ ਭੇਜਣੀ ਹੈ ਤਾਂ ਤੁਸੀਂ ਵਟਸਐਪ ਦਾ ਨੰਬਰ 7013 73 146 ਇਹ ਨੰਬਰ ਨੋਟ ਕਰਕੇ ਰੱਖੋ ਤੇ ਇਸ ਨੰਬਰ ਤੇ ਤੁਸੀਂ ਭੇਜ ਸਕਦੇ ਹੋ। ਤੇ ਫਰਮਾਇਸ਼ ਤੁਹਾਡੀ ਸੁਰੀਲੀ ਦੁਪਹਿਰ ਦੇ ਵਿੱਚ ਹੋਣੀ ਚਾਹੀਦੀ ਹੈ। ਗੀਤ ਜਿਹੜੇ ਸੁਣਾਉਣੇ ਨੇ ਉਹ ਪੰਜਾਬੀ ਸੁਣਾਉਣੇ ਨੇ, ਚਾਹੇ ਉਹ ਫਿਲਮੀ ਹੋਣ ਤੇ ਚਾਹੇ ਉਹ ਗੈਰ ਫਿਲਮੀ ਹੋਣ। ਤੇ ਲਓ ਜੀ, ਫਿਰ ਜੇਕਰ ਤੁਸੀਂ ਵੀ ਆਪਣੀ ਫਰਮਾਇਸ਼ ਪੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਕਰ ਦਿਓ ਮੈਸੇਜ 7013 73 146 ਤੇ। ਤੇ ਲਓ ਜੀ, ਫਿਰ ਪਹਿਲੀ ਫਰਮਾਇਸ਼ ਪ੍ਰਭ ਗਿੱਲ ਦੀ ਆਵਾਜ਼ ਦੇ ਵਿੱਚ ਗੀਤ ਨਾਲ ਕਰ ਰਹੇ ਹਾਂ, ਇਹ ਫਰਮਾਇਸ਼ ਪੂਰੀ ਕਰ ਰਹੇ ਹਾਂ ਸਰੋਤਿਆਂ ਦੀ ਫਰਮਾਇਸ਼ ਤੇ। ਲਓ ਜੀ, ਫਿਰ ਇਹ ਗੀਤ ਸੁਣ ਕੇ ਦੱਸਾਂਗੇ ਤੁਹਾਨੂੰ ਕਿਹੜੇ ਸਰੋਤਿਆਂ ਨੇ ਇਹ ਗੀਤ ਪਸੰਦ ਕੀਤਾ।

ਸਰੋਤਿਓ, ਤੁਸੀਂ ਸੁਣਿਆ ਪ੍ਰਭ ਗਿੱਲ ਦੀ ਆਵਾਜ਼ ਦੇ ਵਿੱਚ ਗੀਤ। ਇਸ ਗੀਤ ਨੂੰ ਸੁਣਨ ਵਾਲੇ ਸਰੋਤਿਆਂ ਦੇ ਨਾਮ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਸ਼ਿੰਦਾ, ਜਸਵੀਰ, ਰੇਖਾ, ਗਗਨ ਸੋਨੀ, ਸੀਤਾ ਤੇ ਗੀਤਾ। ਗਾਂ ਲੋਗਰ ਠਾਕਰਾ ਵਾਲਾ ਫਿਰੋਜ਼ਪੁਰ ਤੋਂ ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਰਾਜਦੀਪ ਸਿੰਘ, ਗੁਰਲਾਲ ਸਿੰਘ, ਅਵਿਰਾਜ ਸਿੰਘ, ਗੁਰਮਾਨ ਸਿੰਘ ਪੋਤਰਾ ਇਹਨਾਂ ਦਾ, ਗੁਰਨੂਰ ਸਿੰਘ, ਮਸੀਤਾ ਡਾਵਾਲੀ ਤੋਂ ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ ਸਾਗਰ ਤੇ ਹਨੀ ਲੋਟ, ਗਿੱਦੜਵਾਹਾ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ, ਬੇਬੀ ਨਾਸ਼ਾ ਤੇ ਬੇਬੀ ਕੈਰਵੀ, ਕਨੇਰਾ ਮੋਹਾਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ ਤੇ ਵੰਸ਼ ਬੱਤਾ, ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਤੇ ਮਨੀਸ਼ ਬਜਾਜ, ਕਰਨਵੀਰ ਹਾਊਸ ਸ੍ਰੀ ਗੁਰੂ ਗੋਬਿੰਦ ਸਿੰਘ ਨਗਰ ਭੁੱਚੋ ਗੈਂਜੀਆਂ ਬਠਿੰਡਾ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ ਵਰਿੰਦਰ, ਸਿਮਰਨ, ਕੁਲਦੀਪ, ਏਕਮ, ਦਮਨ ਤੇ ਅਭਿਜੋਤ। ਪਿੰਡ ਪੰਘਾਲਾ, ਜ਼ਿਲ੍ਹਾ ਫਾਜ਼ਿਲਕਾ ਤੋਂ ਜਗਤਾਰ ਗਿੱਲ, ਗੁਰਮੀਤ ਗਿੱਲ, ਨਾਜ਼ਮ ਗਿੱਲ, ਸੁਖਮਨ ਗਿੱਲ ਤੇ ਕਮਲਦੀਪ ਗਿੱਲ, ਮਸੀਤਾ ਡਾਵਾਲੀ ਤੋਂ ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ ਸਾਗਰ ਤੇ ਹਨੀ ਲੋਟ, ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮੀਕਾ, ਬਲਵਿੰਦਰ ਬਿਰਕ, ਜੈਤੇਗ ਬਿਰਕ ਤੇ ਮੀਕਾ ਬਿਰਕ, ਮਲੋਟ ਕੈਂਪ ਤੋਂ ਸਤੀਸ਼ ਮਿਲਾਨੀ, ਸੀਮਾ ਵਿਵਾਨ, ਵੀਰ ਸਿੰਘ ਲਾਡੀ ਤੇ ਲਖਵਿੰਦਰ ਸੰਧੂ। ਪਿੰਡ ਗੰਗਾ, ਤਹਿਸੀਲ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਗੁਰਦਾਸ ਸਿੱਧੂ, ਕੁਲਬਾਗ ਸਿੱਧੂ, ਹਰਨਾਜ, ਨਵਜਿੰਦ ਕੌਰ ਸਿੱਧੂ, ਸੋਨੀ ਤੇ ਰਮੀ ਸਿੱਧੂ। ਸ਼ਹਿਰ ਬਾਗਾ ਪੁਰਾਣਾ ਤੋਂ ਗਗਨਦੀਪ ਕੌਰ, ਗੁਰਪ੍ਰੀਤ ਕੌਰ, ਪਰਮਜੀਤ ਕੌਰ, ਪਾਲ ਸਿੰਘ, ਪਰਮਜੀਤ ਸਿੰਘ, ਬਾਗਾ ਪੁਰਾਣਾ ਤੋਂ ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਜ਼ਿਲ੍ਹਾ ਮੁਕਤਸਰ, ਪਿੰਡ ਮੋਹਲਾ ਤੋਂ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦਿਸ਼ਾ ਮੋਹਲਾ, ਦਰਸ਼ਨ ਬਰਾੜ ਤੇ ਮਲਕੀਤ ਘੁੜਿਆਣਾ, ਮਲੋਟ ਕੈਂਪ ਤੋਂ ਸਤੀਸ਼ ਮਿਗਲਾਨੀ, ਸੀਮਾ ਅਨਮੋਲ, ਧਰਮਪਾਲ, ਵੀਰ ਸਿੰਘ, ਲਖਵਿੰਦਰ ਸੰਧੂ, ਮਹਾਵੀਰ ਸੰਧੂ, ਗੁਰਚਰਨ ਗਰੋਵਰ ਤੇ ਰਮੇਸ਼ ਮਿਗਲਾਨੀ, ਨੇੜੇ ਧਰਮਸ਼ਾਲਾ ਪਿੰਡ ਕੋਟਲੀ ਅਬਰੂ ਸ੍ਰੀ ਮੁਕਤਸਰ ਸਾਹਿਬ ਤੋਂ ਸੀਤਾ ਰਾਮ ਕੇਸਰੀ, ਸੁੱਖਾ, ਕਿੰਦਾ, ਨੀਲਾ, ਕਾਲਾ, ਰਾਣਾ ਤੇ ਇਹਨਾਂ ਦੇ ਦੋਸਤ ਬਲਤੇਜ ਸਿੰਘ, ਬਾਬਾ ਪਿੰਡ ਕੋਠੇ ਢਾਬ ਵਾਲੇ। ਮਹਿਸ ਗੇਟ ਨਾਭਾ ਤੋਂ ਸੋਮਦੱਤ ਕੈਰਵ, ਜੋਤੀ ਰਾਣੀ ਤੇ ਗੁਰਮੰਨਤ, ਮੁੱਲਾ ਪਰਦਾਖਾ ਮੰਡੀ ਲੁਧਿਆਣਾ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ ਸ਼ਰਮਾ, ਆਸ਼ੀਸ਼, ਬਿੱਟੂ ਜੈਨ ਤੇ ਦੀਪਕ ਜੈਨ, ਪੁਰਾਣੀ ਮੰਡੀ ਮੁੱਲਾਪੁਰ ਤੋਂ ਰਜੇਸ਼ ਜੈਨ, ਅਰੁਣਾ ਜੈਨ, ਰਸਗੁੱਲਾ ਜੈਨ, ਗੌਤਮ ਜੈਨ ਤੇ ਨਗੀਨਾ ਜੈਨ, ਮੰਡੀ ਅਹਿਮਦਗੜ੍ਹ ਤੋਂ ਬਿੱਟੂ ਰਾਜਾ, ਨਰਿੰਦਰ ਸ਼ਰਮਾ, ਸਵਿਤਾ ਸ਼ਰਮਾ ਤੇ ਪੁਸ਼ਕਰ ਸ਼ਰਮਾ ਇਹਨਾਂ ਦੇ ਨਾਲ ਨੇ। ਪਿੰਡ ਘੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਸਦਾਮ ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ ਬਠਿੰਡਾ ਤੋਂ, ਦੀਪਿੰਦਰ ਸਿੰਘ ਚੇਅਰਮੈਨ, ਪੋਤਾ ਇਹਨਾਂ ਦਾ ਗੁਰਸ਼ਬਦ ਸਿੰਘ ਤੇ ਇਹਨਾਂ ਦਾ ਸਾਰਾ ਪਰਿਵਾਰ। ਗਿੱਦੜਬਾਹਾ ਤੋਂ ਮਨਜੀਤ ਨੇ ਜਾਂ ਪ੍ਰਵੀਨ ਨੇ

ਸਰੋਤੇ 2:38 ਦਾ ਸਮਾਂ ਤੇ ਪ੍ਰੋਗਰਾਮ ਸੁਰੀਲੀ ਦੁਪਹਿਰ ਤੇ ਅਗਲਾ ਗੀਤ ਤੁਹਾਨੂੰ ਸੁਣਾਵਾਂਗੇ ਸੁਰਿੰਦਰ ਕੌਰ ਤੇ ਹਰਚੰਦ ਗਰੇਵਾਲ ਦੀ ਆਵਾਜ਼ ਦੇ ਵਿੱਚ। ਇਸ ਗੀਤ ਨੂੰ ਸੁਣਨ ਦੀ ਫਰਮਾਇਸ਼ ਕਰਨ ਵਾਲੇ ਸਰੋਤਿਆਂ ਦੇ ਨਾਮ ਨੱਥੂ ਰਾਮ ਸ਼ਰਮਾ, ਮੰਡੀ ਕਾਲਾਂ ਵਾਲੀ, ਜ਼ਿਲ੍ਹਾ ਸਿਰਸਾ, ਹਰਿਆਣਾ ਤੋਂ। ਤੇ ਲਓ ਜੀ ਫਿਰ ਇਹਨਾਂ ਦੀ ਫਰਮਾਇਸ਼ ਤੇ ਤੁਹਾਨੂੰ ਇਹ ਗੀਤ ਅਸੀਂ ਜ਼ਰੂਰ ਸੁਣਵਾ ਰਹੇ ਹਾਂ ਤੇ ਅਗਲੇ ਹੋਰ ਸਰੋਤਿਆਂ ਦੇ ਨਾਮ ਵੀ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸਾਂਝੇ ਕਰ ਰਹੇ ਹਾਂ। ਪਿੰਡ ਫੁੱਲੋ ਮਿੱਟੀ ਤੋਂ ਹਰਜਤ ਸਿੰਘ ਢਿੱਲੋਂ, ਦੀਪਿੰਦਰ ਸਿੰਘ ਢਿੱਲੋਂ, ਤਾਰੀ ਬਲਕੌਰ ਸਿੰਘ ਸਿੱਧੂ, ਜੀਤ ਸਿੰਘ ਕੌਲਤਰ, ਭੋਲਾ ਸਿੰਘ ਬੈਣੀਵਾਲ, ਰਾਮ ਸਿੰਘ ਗੈਰੀ ਬੁੱਟਰ ਤੋਂ। ਪਿੰਡ ਫੁੱਲੋ ਮਿੱਟੀ ਤੋਂ ਰਾਮ ਸਿੰਘ, ਲਕਸ਼ਮਣ ਸਿੰਘ, ਕੁਲਜਿੰਦਰ ਸਿੰਘ, ਮਨਪ੍ਰੀਤ, ਜਸਪ੍ਰੀਤ, ਜੱਸੀ ਤੇ ਇਹਨਾਂ ਦਾ ਪੋਤਰਾ ਗੁਣਤਾਜ ਵੀਰ ਸਿੰਘ, ਇਹਨਾਂ ਦੋਤਾ ਸੁਖਮਨ ਵੀਰ ਸਿੰਘ ਪਿੰਡ ਹੁਸਨਰ ਤੋਂ। ਵਟਸਐਪ ਰਾਹੀਂ ਸਾਡੇ ਕੋਲ ਫਰਮਾਇਸ਼ ਪਹੁੰਚੀ ਹੈ ਜੀ ਸਤੀਸ਼ ਕੁਮਾਰ ਬੰਸਲ, ਪਿੰਡ ਸਾਵਤ ਖੇੜਾ ਨੇੜੇ ਮੰਡੀ ਡੱਬ ਵਾਲੀ ਤੋਂ, ਨੱਤ ਰੋਡ ਤਲਵੰਡੀ ਸਾਬੋ ਤੋਂ, ਬੂਟਾ ਸਿੰਘ ਮਾਨ, ਅਮਰਜੀਤ ਕੌਰ ਮਾਨ, ਗੁਰਪ੍ਰੀਤ ਸਿੰਘ ਮਾਨ, ਮਹਿੰਦਰ ਭੱਟੀ, ਮੰਡੀ ਕਲਾਂ ਤੋਂ। ਬਠਿੰਡਾ ਰੋਡ ਮੰਡੀ ਡੱਬ ਵਾਲੀ ਤੋਂ ਰਜਿੰਦਰ ਨਾਰੰਗ, ਅੰਜੂ ਨਾਰੰਗ, ਮੋਹਿਤ ਨਾਰੰਗ, ਲੱਕੀ ਨਾਰੰਗ, ਤਾਨੀਆ ਇਹਨਾਂ ਦੇ ਨਾਲ ਨੇ। ਵੜਿੰਗ ਖੇੜਾ ਤੋਂ ਮਿੰਟੂ ਟੋਪਸ, ਪਿੰਕੀ ਲਵਲੀ ਤੇ ਇਹਨਾਂ ਦੇ ਨਾਲ ਆਰਤੀ ਅਰੋੜਾ। ਬਾਗਾ ਪੁਰਾਣਾ ਤੋਂ ਸਤਨਾਮ ਸਿੰਘ ਰੱਖੜਾ, ਅਮਰਜੀਤ ਕੌਰ ਰੱਖੜਾ ਤੇ ਫਤਿਹ ਸਿੰਘ ਇਹਨਾਂ ਦੀ ਪੋਤਰੀ ਜਸਗੁਣ ਰੱਖੜਾ। ਪਿੰਡ ਸੰਦੋਹਾ ਨੇੜੇ ਮੌਣ ਮੰਡੀ ਤੋਂ ਜਗਰਾਜ ਸਿੰਘ ਕਣਕਵਾਲੀਆ, ਗੰਗਾ ਰਾਮ ਪੂਚੋ ਮੰਡੀ ਤੋਂ, ਬੂਟਾ ਸਿੰਘ ਰਾਜਾ, ਅਮਰੀਕ ਕਪੂਰ ਕਾ, ਸੁਖਦੇਵ ਬਾਬੇ ਕਾ, ਜਥੇਦਾਰ ਜਸਵੰਤ ਸਿੰਘ, ਬੂਟਾ ਜਗਤੂਗਾ, ਅਵਤਾਰ ਸਿੰਘ ਘਮਿਆਰਾ ਖੇੜਾ। ਵਟਸਐਪ ਰਾਹੀਂ ਪਿੰਡ ਘੁਮਿਆਰਾ ਖੇੜਾ ਨਜ਼ਦੀਕ ਮੰਡੀ ਡੱਬ ਵਾਲੀ ਤੋਂ ਲਿਖਣ ਵਾਲੇ ਨੇ ਮੈਸੇਜ, ਜਲੋਰ ਸਿੰਘ ਗੋਦਾਰਾ, ਜਗਰਾਜ ਸਿੰਘ ਸੰਦੋਹਾ, ਹੈਪੀ ਅਜੀਤ ਗੋਦਾਰਾ, ਪਰਮਜੀਤ ਕੌਰ ਗੋਦਾਰਾ, ਪਿੰਡ ਲਾਲਬਾਈ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਨਛੱਤਰ ਸਿੰਘ ਢਿੱਲੋਂ, ਪਿੰਡ ਭਗਵਾਨਗੜ੍ਹ ਭੁੱਖਿਆਂ ਵਾਲੇ ਤੋਂ ਬਲਦੇਵ ਸਿੰਘ, ਪਿੰਡ ਢਿੱਲਵਾਂ ਤੋਂ ਸੁਖਦੀਪ ਗਿੱਲ, ਪਿੰਡ ਗਿੱਦੜਵਾਹੇ ਤੋਂ ਬੱਬੂ ਸਿੰਘ ਢਿੱਲੋਂ, ਬਾਬੂ ਸਿੰਘ ਢਿੱਲੋਂ, ਪਿੰਡ ਲਾਲਬਾਈ ਤੋਂ ਤੇਜਾ ਸਵਾਮੀ। ਤੇ ਲਓ ਜੀ ਫਿਰ ਰਲ ਮਿਲ ਕੇ ਸਾਰੇ ਸੋਤੇ ਸਾਡੇ ਤੱਕ ਮੈਸੇਜ ਭੇਜ ਰਹੇ ਨੇ। ਪਿੰਡ ਵੜਿੰਗਖੇੜਾ ਤੋਂ ਭੋਲਾ ਸਿੰਘ ਸਿੱਧੂ, ਭੂਰਾ ਸਿੰਘ ਗਹਿਲੋਤ, ਰਾਜਾ ਵੜਿੰਗ ਤੇ ਪਿੰਡ ਬਜੀਦਪੁਰ ਤੋਂ ਭੋਮਾ ਤੇ ਬਲਜੀਤ ਸਿੰਘ, ਇਹ ਵੀ ਸੇਮ ਗੀਤ ਸੁਣਨ ਦੀ ਇਹਨਾਂ ਨੇ ਫਰਮਾਇਸ਼ ਕੀਤੀ ਹੈ। ਹਰਚੰਦ ਗਰੇਵਾਲ ਤੇ ਸੁਰਿੰਦਰ ਕੌਰ ਦਾ ਸੇਮ ਗੀਤ ਇਹਨਾਂ ਨੇ ਵੀ ਫਰਮਾਇਸ਼ ਕੀਤੀ ਹੈ। ਹਰਜਿੰਦਰ ਸਿੰਘ ਬਰਾੜ ਪਿੰਡ ਜੀਦਾ, ਜ਼ਿਲ੍ਹਾ ਬਠਿੰਡਾ ਤੋਂ, ਚੱਕਲਾ ਬਾਜ਼ਾਰ ਸਵਾਨਾ ਸ਼ਹਿਰ ਤੋਂ, ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਇਲ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਜੀਵ, ਸੁਨੀਤਾ ਬੰਟੀ ਜਿੰਦਲ, ਆਰਜ਼ੂ ਮਹਿਕ ਖੁਸ਼ਦਿਲ ਤੇ ਇਹਨਾਂ ਦਾ ਸਾਰਾ ਹੀ ਪਰਿਵਾਰ। ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਸਿੰਘ ਦਾ, ਜਸਵੀਰ, ਜੱਸੀ, ਗੀਤਾ ਤੇ ਸੀਤਾ, ਪਿੰਡ ਜਗ੍ਹਾ ਰਾਮ ਤੀਰਥ ਨੇੜੇ ਤਲਵੰਡੀ ਸਾਬੋ ਤੋਂ ਬੱਗਾ ਸਿੰਘ, ਦਿਲਬਰ, ਹਰਮਨ ਪਗਾਣੀਆਂ ਤੇ ਲਓ ਜੀ ਇਹ ਸਾਰੇ ਸਰੋਤੇ ਨੇ ਰਲ ਮਿਲ ਕੇ ਇਹਨਾਂ ਨੇ ਮੈਸੇਜ ਸਾਡੇ ਕੋਲ ਭੇਜਿਆ। ਤੇ ਲਓ ਜੀ ਫਿਰ ਸੁਣਾਉਣ ਜਾ ਰਹੇ ਹਾਂ ਤੁਹਾਨੂੰ ਗੀਤ ਸੁਰਿੰਦਰ ਕੌਰ ਤੇ ਹਰਚੰਦ ਗਰੇਵਾਲ ਦੀ ਆਵਾਜ਼ ਦੇ ਵਿੱਚ ਹੈ।

0: ਸਰੋਤਿਓ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਮਿਤੀ 19 ਜੂਨ ਦਿਨ ਸ਼ੁੱਕਰਵਾਰ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਦੇ ਤਹਿਤ ਅਸੀਂ ਤੁਹਾਨੂੰ ਲੈ ਚੱਲਾਂਗੇ ਬਠਿੰਡਾ ਜ਼ਿਲ੍ਹੇ ਦੇ 2 ਬਹੁਤ ਹੀ ਪੁਰਾਣੇ ਇਤਿਹਾਸਿਕ ਅਤੇ ਧਾਰਮਿਕ ਸਥਾਨਾਂ ਤੇ, ਜਿਨ੍ਹਾਂ ਦੇ ਵਿੱਚ ਦਰਗਾਹ ਬਾਬਾ ਹਾਜੀ ਰਤਨ ਅਤੇ ਗੁਰਦੁਆਰਾ ਹਾਜੀ ਰਤਨ ਪਾਤਸ਼ਾਹੀ 10ਵੀਂ ਸ਼ਾਮਿਲ ਹੈ। ਸੋ ਬਾਬਾ ਹਾਜੀ ਰਤਨ ਅਤੇ ਗੁਰਦੁਆਰਾ ਹਾਜੀ ਰਤਨ ਪਾਤਸ਼ਾਹੀ 10ਵੀਂ ਦਾ ਧਾਰਮਿਕ ਅਤੇ ਇਤਿਹਾਸਿਕ ਮਹੱਤਵ ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਤਾਂ ਜ਼ਰੂਰ ਸੁਣਨਾ ਪ੍ਰੋਗਰਾਮ ਯੁਵਾਣੀ, ਮਿਤੀ 19 ਜੂਨ ਦਿਨ ਸ਼ੁੱਕਰਵਾਰ ਸ਼ਾਮ 6:30 ਵਜੇ।
1: ਸਰੋਤਿਓ 2:45 ਦਾ ਸਮਾਂ ਹੋ ਚੁੱਕਾ ਤੇ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਤੁਹਾਨੂੰ ਸੁਣਵਾਵਾਂਗੇ ਫਿਲਮ ਲਵ ਪੰਜਾਬ ਵਿੱਚੋਂ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ। ਗੀਤ ਸੁਣਨ ਦੀ ਫਰਮਾਇਸ਼ ਕਰਨ ਵਾਲੇ ਸਰੋਤਾ ਨੇ ਪਿੰਡ ਜਗ੍ਹਾ ਰਾਮ ਤੀਰਥ ਨੇੜੇ ਤਲਵੰਡੀ ਸਾਬੋ ਤੋਂ ਬੱਗਾ ਸਿੰਘ ਦਿਲਬਰ ਹਰਮਨ ਪਗਾਣੀਆਂ ਤੇ ਲਓ ਜੀ। ਇਹਨਾਂ ਦੀ ਫਰਮਾਇਸ਼ ਜ਼ਰੂਰ ਪੂਰੀ ਕਰਾਂਗੇ। ਹੋਰ ਸਰੋਤਿਆਂ ਦੇ ਨਾਮ ਵੀ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਪਿੰਡ ਤੇ ਡਾਕਾ ਨਾਲ ਲੋਗੋ ਠਾਕਰਾ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਸਵਰ ਸਿੰਘ ਗਿੱਲ, ਦਲਜੀਤ ਸਿੰਘ, ਗੁਰਨੂਰ ਸਿੰਘ, ਡਾਕਟਰ ਰਾਮ ਕੁਮਾਰ ਨਾਰੰਗ, ਬਲਦੇਵ ਸਿੰਘ ਭਗਵਾਨਗੜ ਭੁੱਖਿਆ ਵਾਲੀ ਤੋਂ, ਪਿੰਡ ਢੱਡੇ ਤੋਂ ਗਿਆਨ ਸਿੰਘ ਢਿੱਲੋਂ, ਅਮਰਿੰਦਰ ਸਿੰਘ UK ਤੋਂ, ਬਲਜਿੰਦਰ ਕੌਰ UK, ਜਸਗੁਣ ਕੌਰ UK ਤੋਂ, ਉਪਕਾਰ ਸਿੰਘ ਸਿੱਧੂ, ਜਸਕੀਰਤ ਸਿੰਘ ਭਾਗੂ, ਹਰਬੰਸ ਸਿੰਘ ਢੱਡੇ ਤੇ ਹੋਰ ਵੀ ਸਰੋਤਿਆਂ ਦੇ ਨਾਮ, ਗਿਆਨ ਸਿੰਘ ਢੱਡੇ। ਲਓ ਜੀ, ਇਹਨਾਂ ਸਭ ਨੇ ਮਿਲ ਕੇ ਸਾਡੇ ਨਾਲ ਆਪਣੀ ਫਰਮਾਇਸ਼ ਸਾਂਝੀ ਕੀਤੀ ਹੈ। ਗੋਵਰਧਨ ਬਿਹਾਰੀ ਕਲੋਨੀ ਦਿੱਲੀ ਤੋਂ ਤੁਲਸੀ ਮਸਕੀਨ, ਵੀਨਾ ਆਸ਼ੀਸ਼, ਚੇਤਨਿਆ ਮਸਕੀਨ, ਚੰਡੀਗੜ੍ਹ ਤੋਂ ਰਾਹੁਲ ਖੁਰਾਨਾ, ਰਚਿਤਾ ਖੁਰਾਨਾ, ਕੇਸ਼ੂ ਤੇ ਰਿਧਾਨ ਖੁਰਾਨਾ, ਮੁਹੱਲਾ ਹਲਵਾਇਨ ਸ਼ੇਰਕੋਟ ਜ਼ਿਲ੍ਹਾ ਬਿਜਨੌਰ ਤੋਂ, ਮੁਹੰਮਦ ਵਕਾਰ ਫਰੀਦੀ, ਮੁਹੰਮਦ ਇਕਬਾਲ ਫਰੀਦੀ, ਸਤਾਰਾ ਬੇਗਮ, ਨਸਰੀਨ ਪ੍ਰਵੀਨ, ਰੋਜੀ ਪ੍ਰਵੀਨ, ਬਿੱਟੂ ਭਇਆ, ਸਾਜ਼ਾ ਰਾਣੀ ਤੇ ਹੀਨਾ ਕੋਸਰ, ਸੁਖਵੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ, ਪਿੰਡ ਛਾਜਲੀ, ਜ਼ਿਲ੍ਹਾ ਸੰਗਰੂਰ ਤੋਂ। ਇਹ ਕਹਿੰਦੇ ਨੇ ਜੀ ਕੋਈ ਗੀਤ ਸੁਣਾ ਦਿਉ ਸਾਨੂੰ। ਗਾਂਵ ਜੋਗੀ ਵਾਲਾ ਸ਼੍ਰੀ ਗੰਗਾਨਗਰ ਤੋਂ ਪ੍ਰੇਮ ਸਹਾਰਨ, ਮੋਨਿਕਾ ਤੇ ਮਨੀਸ਼ ਸਹਾਰਨ, ਗਾਂਵ ਦੌਲਤਪੁਰਾ ਅਬੋਹਰ ਤੋਂ ਅਜੈ ਗੁਦਾਰਾ ਤੇ ਰੇਣਕਾ ਇਹਨਾਂ ਦੇ ਨਾਲ ਨੇ। ਵਟਸਐਪ ਰਾਹੀਂ ਸਾਡੇ ਕੋਲ

ਫਰਮਾਇਸ਼ ਭੇਜੀ ਹੈ ਜੀ ਮੰਦਰ ਸਿੰਘ, ਜਗਸੀਰ ਸਿੰਘ, ਲਖਮਣ ਸਿੰਘ ਮੌੜ, ਗੁਰਮੇਲ ਸਿੰਘ, ਦਰਸ਼ਨ ਸਿੰਘ ਬਰਿਆਲ, ਗੁਰਜੀਤ ਸਿੰਘ, ਭੂਰਾ ਸਿੰਘ, ਮੱਖਣ ਸਿੰਘ, ਪਿੰਡ ਬੱਲੋ, ਜ਼ਿਲ੍ਹਾ ਬਠਿੰਡਾ ਤੋਂ। ਪਿੰਡ ਬੁਰਜ ਸਿੱਧਵਾਂ ਨਜ਼ਦੀਕ ਮਲੋੜ ਤੋਂ ਸਰਬਜੋਤ ਸਿੱਧੂ, ਅਵਿਤਾਜ ਸਿੰਘ ਸਿੱਧੂ, ਜਗੀਰ ਸਿੰਘ ਭੁੱਲਰ ਡੱਬ ਵਾਲੀ ਢਾਬ ਤੋਂ, ਰੁਲਦੂ ਸਿੰਘ ਪਿੰਡ ਕਰਮਗੜ੍ਹ ਢਾਣੀ ਤੋਂ, ਮਲੋੜ ਪਿੰਡ ਤੋਂ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਅਮਨਦੀਪ ਗਿੱਲ, ਗੈਵੀ ਗਿੱਲ ਅਤੇ ਇਹਨਾਂ ਦੇ ਆਂਢੀ ਗੁਆਂਢੀ ਵੀ ਇਹਨਾਂ ਦੇ ਨਾਲ ਨੇ। ਜ਼ਿਲ੍ਹਾ ਸ੍ਰੀ ਗੰਗਾਨਗਰ ਤੋਂ ਕੁਲਦੀਪ ਸਿੰਘ, ਰਾਜਵਿੰਦਰ ਕੌਰ, ਸੰਦੀਪ ਸਿੰਘ, ਜਸਕਰਨ ਸਿੰਘ, ਹਰਦੀਪ ਸਿੰਘ, ਮਨਰਾਜ ਵਿਰਕ ਬੱਲੋ ਅਤੇ ਲਓ ਜੀ ਫਿਰ ਇਹ ਸਾਰੇ ਸਰੋਤੇ ਰਲ ਮਿਲ ਕੇ ਫਰਮਾਇਸ਼ ਕਰ ਰਹੇ ਨੇ। ਫਿਲਮ ਹੈ ਜੀ ਲਵ ਪੰਜਾਬ ਅਤੇ ਗੀਤ ਗਾਇਆ ਅਮਰਿੰਦਰ ਗਿੱਲ ਨੇ।

ਸਰੋਤਿਓ, ਅਗਲਾ ਗੀਤ ਫਿਲਮ ਮੰਨਤ ਵਿੱਚੋਂ ਤੇ ਇਸ ਗੀਤ ਨੂੰ ਸੁਣਨ ਦੀ ਫਰਮਾਇਸ਼ ਪਿੰਡ ਝੰਜੇੜੀ ਤਹਿਸੀਲ ਖਰੜ ਜ਼ਿਲ੍ਹਾ SAS ਨਗਰ ਤੋਂ ਲਿਆਕਤ ਅਲੀ, ਨੀਸ਼ਾ ਸ਼ਾਹੀਨ, ਯਾਸਮੀਨ ਅਰਮਾਨ ਮਲਿਕ ਤੇ ਇਹਨਾਂ ਦਾ ਸਾਰਾ ਪਰਿਵਾਰ ਨਾਲ ਮਿਲ ਕੇ ਕਰ ਰਿਹਾ। ਰਮੇਸ਼ ਚਾਵਲਾ ਪਿੰਡ ਦੇ ਡਾਕਖਾਨਾ ਖੂਹੀਆ ਸਰਵਰ ਤਹਿਸੀਲ ਅਬੋਹਰ ਜ਼ਿਲ੍ਹਾ ਫਾਜ਼ਿਲਕਾ ਤੋਂ, ਆਸਥਾ ਜੈਸ਼ਰੀ, ਸੰਤੋਸ਼ ਚਾਵਲਾ, ਹਿੰਮਤ ਦੀਪਕ, ਰਮੇਸ਼ ਚਾਵਲਾ, ਰਾਈਜ਼ਲ, ਹੇਜ਼ਲ, ਵਿਹਾਨ ਚਾਵਲਾ, ਰਿੱਜੂ, ਬੱਬੂ, ਵੀਹੂ ਚਾਵਲਾ ਤੇ ਇਹਨਾਂ ਦਾ ਸਾਰਾ ਪਰਿਵਾਰ। ਲਾਲ ਸਿੰਘ ਨਗਰ ਬਠਿੰਡਾ ਤੋਂ ਸੁਖਵਿੰਦਰ ਸੁੱਖਾ, ਅੰਮ੍ਰਿਤਪਾਲ ਕੌਰ, ਗਲੀ ਅਫੀਮ ਵਾਲੀ ਪ੍ਰੇਮ ਮਾਰਕੀਟ ਬਠਿੰਡਾ ਤੋਂ, ਅਮਰਜੀਤ, ਜੱਸਲ, ਚਰਨਜੀਤ, ਬੱਟੂ ਤੇ ਇਹਨਾਂ ਦੇ ਨਾਲ ਚੂਚੀ। ਪਿੰਡ ਮਿੱਡੂ ਖੇੜਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਰਾਮ ਪ੍ਰਤਾਪ, ਜੋਤੀ, ਸੁਮਨ ਤੇ ਨਾਲ ਨੇ ਇਹਨਾਂ ਦੇ ਮਨੀਸ਼ਾ। ਅਮਰਗੜ੍ਹ ਜ਼ਿਲ੍ਹਾ ਸ੍ਰੀ ਗੰਗਾਨਗਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਦੂਰ ਮਾਨ, ਕੁਲਵਿੰਦਰ ਕੌਰ ਤੇ ਹਰਵਿੰਦਰ ਮਾਨ। ਗੁਰਮੇਲ ਸਿੰਘ ਸਿਰੇਵਾਲਾ ਤੋਂ ਤੇ ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ, ਪੂਰਮ ਗਗਨੇਜਾ, ਵਿਸ਼ਾਲ, ਪ੍ਰਿਆ ਦਿਸ਼ਾਨੀ ਤੇ ਨਿਮਿਤ ਆਹੂਜਾ। ਪਰਗਟ ਸਿੰਘ ਢਿੱਲੋਂ, ਜਥੇਦਾਰ ਪਿਆਰਾ ਸਿੰਘ ਕੋਟਸ਼ਮੀਰ ਤੋਂ, ਜਨਕ ਰਾਜ ਕੋਟਸ਼ਮੀਰ

ਨਛੱਤਰ ਸਿੰਘ, ਲਾਲਬਾਈ ਦਰਸ਼ਨ ਸਿੰਘ ਪਥਰਾਲਾ, ਬਲਦੇਵ ਸਿੰਘ ਭੁੱਖਿਆਵਾਲੀ ਤੋਂ, ਸੁਖਦੀਪ ਸਿੰਘ ਗਿੱਲ, ਗੁਰਮੀਤ ਸਿੰਘ ਲੈਪੋ ਪਿੰਡ ਢਿਲਵਾਂ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਮੰਡੀ ਤੋਂ, ਸ਼੍ਰੀ ਗੰਗਾਨਗਰ ਤੋਂ ਕੁਲਦੀਪ ਸਿੰਘ, ਰਾਜਵਿੰਦਰ ਕੌਰ, ਸੰਦੀਪ ਸਿੰਘ, ਜਸਕਰਨ, ਹਰਦੀਪ ਸਿੰਘ, ਮਨਰਾਜ ਵਿਰਕ ਇਹਨਾਂ ਦੇ ਨਾਲ ਨੇ। ਵਟਸਐਪ ਰਾਹੀਂ ਸਾਡੇ ਕੋਲ ਫਰਮਾਇਸ਼ ਪਹੁੰਚੀ ਹੈ ਜੀ। ਵਨ ਵੇ ਟ੍ਰੈਫਿਕ ਰੋਡ ਨੇੜੇ ਬੱਸ ਅੱਡਾ ਮਾਨਸਾ ਤੋਂ ਜਗਦੀਸ਼ ਰਾਏ ਗਰਗ, ਅੰਜਨਾ ਨਾਲੀ ਗਰਗ, ਰਵੀ ਗਰਗ, ਸ਼ਿਲਪਾ ਗਰਗ, ਵਿਕਾਸ ਗੋਇਲ, ਨੀਤੂ ਗੋਇਲ ਇਹਨਾਂ ਦੇ ਨਾਲ ਨੇ। ਸਿਵਿਆਂ ਰੋਡ ਗਲੀ ਨੰਬਰ 3 ਨੇੜੇ ਪਿੰਡ ਗਿੱਲਪੱਤੀ ਬਠਿੰਡਾ ਤੋਂ ਅਮਰਜੀਤ ਸਿੰਘ ਸਿੱਧੂ, ਮਨਜੀਤ ਕੌਰ ਸਿੱਧੂ, ਵੰਸ਼ਮੀਤ ਕੌਰ ਸਿੱਧੂ ਤੇ ਮੀਤਾ ਸਿੱਧੂ, ਮਾਤਾ ਜੀਵੀ ਨਗਰ ਬਠਿੰਡਾ ਤੋਂ ਜਗਸੀਰ ਸਿੰਘ ਸਿੱਧੂ, ਰਮਨਦੀਪ ਕੌਰ ਸਿੱਧੂ, ਮਨਜੀਤ ਕੌਰ ਸਿੱਧੂ, ਨਿਰਗੁਣ ਸਿੰਘ ਸਿੱਧੂ, ਮੀਤਾ ਨਿੰਮੀ ਤੇ ਇਹਨਾਂ ਦੇ ਨਾਲ ਨੇ। ਜੋਤਾ ਪਿੰਡ ਮੂਲਿਆਂਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਟਪਾਲ, ਪ੍ਰਵੀਨ ਕਾਟਪਾਲ, ਹਨੀ ਕਾਟਪਾਲ, ਦੀਕਸ਼ਾ ਕਾਟਪਾਲ, ਜੰਨਤ ਕਾਟਪਾਲ, ਪਿੰਡ ਕੋਟਸ਼ਮੀਰ ਨੇੜੇ ਠਾਕਰਾ ਵਾਲਾ ਡੇਰਾ, ਰਾਗੀ ਕਰਮਜੀਤ ਸਿੰਘ ਜੀ ਪੰਜਾਰੇ, ਭਾਈ ਬਲਦੇਵ ਸਿੰਘ ਪਿੰਡ ਕਾਲੇਵਾਂਦਰ ਤੋਂ, ਗੁਰਲਾਲ ਮਾਹੀ ਨੰਗਲ, ਰਬਾਬ ਸਿੰਘ ਮਾਹੀ ਨੰਗਲ, ਜਰਨੈਲ ਸਿੰਘ ਮਾਨ, ਦੇਵ ਮਹੰਤ ਮਾਹੀ ਨੰਗਲ, ਬੱਬੂ ਜਸਵੀਰ ਤੇ ਇਹਨਾਂ ਦਾ ਸਾਰਾ ਪਰਿਵਾਰ। ਏਕਤਾ ਕਲੋਨੀ ਰੋਹਤਕ ਤੋਂ ਸੀਤਾਰਾਮ ਕਾਂਗੜਾ, ਬਬੀਤਾ ਬੋਟ, ਨਿਖਿਲ ਕਾਂਗੜਾ, ਦਰਮੀ ਬੋਟ ਤੇ ਨਾਲ ਅੰਕਿਤ ਕਾਂਗੜਾ, ਮਲਕੀਤ ਸਿੰਘ ਗੁਨਿਆਣਾ ਮੰਡੀ ਤੋਂ, ਡੁਲਦੂ ਸਿੰਘ ਪਿੰਡ ਸੀਵੀਆਂ, ਗੁਰਸਾਹਿਬ ਸਿੰਘ ਜੀ ਪਿੰਡ ਚੰਦਰਭਾਨ ਤੋਂ, ਸੁਰਜੀਤ ਪਿੰਡ ਖਿਆਲੀਵਾਲਾ ਤੋਂ ਤੇ ਪਤਰੋੜਾ ਤੋਂ ਮੰਗਲ ਜਨਾਗਲ, ਅੰਕੁਰ ਜਨਾਗਲ ਤੇ ਸੁਨੀਲ ਜਨਾਗਲ ਤੇ। ਲਓ ਜੀ ਸੁਣ ਲੈਂਦੇ ਹਾਂ ਸਾਰੇ ਸੱਤਿਆਂ ਦੀ ਰਲੀ ਮਿਲੀ ਫਰਮਾਇਸ਼ ਤੇ ਫਿਲਮ। ਤੁਹਾਨੂੰ ਮੰਨਤ ਦੱਸੀ ਹੈ ਜੀ ਤੇ ਮੰਨਤ ਫਿਲਮ ਵਿੱਚੋਂ ਗੀਤ ਜਿਹੜਾ ਗਾਇਆ ਉਹ ਫਿਰੋਜ਼ ਖਾਨ ਨੇ ਗਾਇਆ। ਆਓ ਸੁਣ ਲੈਂਦੇ ਹਾਂ ਇਹ ਗੀਤ।

0: ਸਰੋਤਿਓ, ਇੱਕ ਡੇਢ ਮਿੰਟ ਬਚਿਆ, ਉਸ ਦੇ ਵਿੱਚ ਗੀਤਾਂ ਤੁਹਾਨੂੰ ਨਹੀਂ ਸੁਣਾ ਸਕਦੇ, ਪਰ ਸਰੋਤਿਆਂ ਦੇ ਨਾਮ ਸਾਂਝੇ ਜ਼ਰੂਰ ਕਰ ਸਕਦੇ ਹਾਂ ਜਿਹੜੇ ਸਾਡੇ ਕੋਲ ਪਹੁੰਚ ਚੁੱਕੇ ਨੇ। ਸੁਖਪਾਲ ਸਿੰਘ ਨੈਸ਼ਨਲ ਕਲੋਨੀ ਬਠਿੰਡਾ ਤੋਂ, ਅਤੇ ਇਹਨਾਂ ਦੇ ਨਾਲ ਨੇ ਸਵਰਨ ਕੌਰ, ਲਵਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਰੁਪਿੰਦਰ ਕੌਰ, ਇਹ ਵੀ ਨੈਸ਼ਨਲ ਕਲੋਨੀ ਬਠਿੰਡਾ ਤੋਂ, ਗੇਟ ਵਾਲੀ ਗਲੀ ਮੌੜ ਮੰਡੀ ਤੋਂ, ਚਰਨਜੀਤ ਜੱਸਲ, ਅਰਸ਼ਵੀਰ ਜੱਸਲ, ਸਤਨਾਮ ਸਿੰਘ ਗਿੱਲ, ਪਿੰਡ ਪੱਖੀ ਖੁਰਦ, ਜ਼ਿਲ੍ਹਾ ਫਰੀਦਕੋਟ ਤੋਂ, ਪਵਨ ਸ਼ਰਮਾ ਇਹਨਾਂ ਦਾ ਪੋਤਰਾ, ਪਰਵਿਸ਼ ਕੌਸ਼ਲ, ਲਕਸ਼ ਸ਼ਰਮਾ, ਰਾਮਾ ਮੰਡੀ ਤੋਂ, ਅਤੇ ਨਾਲ ਇਹਨਾਂ ਦੇ ਇਹਨਾਂ ਦਾ ਪਰਿਵਾਰ ਸਾਰਾ, ਵਿੱਕੀ ਵਿਸ਼ਾਲ, ਪੁਸ਼ਪਿੰਦਰ, ਮੰਗੂ ਕਾਕਾ, ਪਿੰਡ ਦੌਲਾ ਨੇੜੇ ਗਿੱਦੜਬਾਹਾ ਤੋਂ, ਜਗਾ ਸਿੰਘ ਰਾਮਾ ਮੰਡੀ ਤੋਂ, ਬਲਜੀਤ ਕੌਰ ਰਾਮਾ ਮੰਡੀ ਤੋਂ, ਇਹਨਾਂ ਦੇ ਪੋਤਰੇ ਤਨਵੀਰ, ਗੁਰਵੀਰ ਅਤੇ ਜਸਦੂਰ, ਅਤੇ ਪਿਆਰ ਭਰੇ ਸਤਿ ਸ਼੍ਰੀ ਅਕਾਲ ਦੇ ਨਾਲ ਇਹਨਾਂ ਨੇ ਫਰਮਾਇਸ਼ ਭੇਜੀ ਹੈ ਜੀ। ਜਥੇਦਾਰ ਮੇਲਾ ਸਿੰਘ, ਪਿੰਡ ਜੀਦਾ, ਜ਼ਿਲ੍ਹਾ ਬਠਿੰਡਾ ਤੋਂ, ਪਿੰਡ ਲਾਲਬਾਈ, ਜ਼ਿਲ੍ਹਾ ਬਠਿੰਡਾ ਤੋਂ, ਮਾਫ਼ ਕਰਨਾ, ਪਿੰਡ ਲਾਲਬਾਈ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ, ਨਛੱਤਰ ਸਿੰਘ ਢਿੱਲੋਂ, ਪਿੰਡ ਭਗਵਾਨਗੜ੍ਹ ਭੁੱਖਿਆਵਾਲੀ ਤੋਂ, ਬਲਦੇਵ ਸਿੰਘ, ਪਿੰਡ ਢਿੱਲਵਾਂ ਤੋਂ, ਸੁਖਦੀਪ ਗਿੱਲ, ਪਿੰਡ ਗਿੱਦੜਵਾਹਾ ਤੋਂ, ਬੱਬਾ ਬੁਮਾਨ, ਬਾਬੂ ਸਿੰਘ ਢਿੱਲੋਂ, ਪਿੰਡ ਲਾਲਬਾਈ ਤੋਂ, ਤੇਜਾ ਸਵਾਮੀ ਇਹਨਾਂ ਦੇ ਨਾਲ ਨੇ, ਪਿੰਡ ਢੱਡੇ ਤੋਂ ਜੀ, ਇਹ ਮੈਂ ਨਾਮ ਪਹਿਲਾਂ ਪੜ੍ਹ ਚੁੱਕੀ ਹਾਂ ਮੈਂ। ਰਾਮ ਸਿੰਘ ਤੱਗੜ, ਭਿੰਦਰ ਕੌਰ ਤੱਗੜ, ਕਮਲਪ੍ਰੀਤ ਸਿੰਘ ਤੱਗੜ, ਸੁਰਿੰਦਰ ਜੋੜਾ ਨੇੜੇ ਫਾਟਕ ਮੌਣ ਮੰਡੀ, ਗੁਰਜੀਤ ਨੰਬਰਦਾਰ ਮਾਨਸਕਲਾ ਤੋਂ, ਮਲਕੀਤ ਮਾਨਸਕਲਾ ਤੋਂ, ਗੁਰਤੇਜ ਕੈਂਤ, ਪਿੰਡ ਜਲੂਰ ਤੋਂ, ਮੰਗੂ ਰਾਜਸਥਾਨੀ ਮੌਣ ਮੰਡੀ ਤੋਂ, ਇਹ ਪਿੰਡ ਬੁਰਜ ਮਾਨਸਾ ਨੇੜੇ ਮੌਣ ਮੰਡੀ ਬਠਿੰਡਾ ਤੋਂ। ਅਤੇ ਲਓ ਜੀ, ਫਿਰ ਸਮਾਂ ਨਹੀਂ ਹੈਗਾ ਹੋਰ ਨਾਮ ਤੁਹਾਡੇ ਨਾਲ ਸਾਂਝੇ ਕਰੀਏ, ਅਤੇ ਮੈਨੂੰ ਹੁਣ ਦਿਓ ਆ ਗਿਆ ਪ੍ਰੋਗਰਾਮ ਸੁਰੀਲੀ ਦੇ ਪੈਰ ਖਤਮ ਕਰਨ ਦੀ। ਨਮਸਕਾਰ।
1: ਸੁਰੀਲੀ ਦੁਪਹਿਰ,
0: ਹੁਣੇ ਤੁਸੀਂ ਸੁਣਦੇ ਸੀ ਪ੍ਰੋਗਰਾਮ ਸੁਰੀਲੀ ਦੁਪਹਿਰ, ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 1.1 ਮੈਗਾਹਰਟਸ 'ਤੇ। ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਕ 2:59 ਅਤੇ 40 ਸਕਿੰਟ ਦਾ ਸਮਾਂ ਹੋ ਚੁੱਕਾ ਹੈ। 3 ਵਜੇ ਰਿਲੇ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਹੈਲੋ ਸਹੇਲੀ, 4 ਵਜੇ ਦਾ ਸਮਾਂ ਰਹੇਗਾ ਪ੍ਰੋਗਰਾਮ ਗੀਤੋਂ ਭਰੀ ਕਹਾਣੀ ਦਾ। ਤੇ ਸਰੋਤੇ, ਸ਼ਾਮੀ 5 ਵਜੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਲੈ ਕੇ ਫਿਰ ਤੋਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਵਾਂਗੇ।
2: ਸੇਵਾ ਦੇਸ਼ ਕੀ ਸੁਰੀਲੀ ਧੜਕਨ, ਅਗਲਾ ਕਾਰਜਕ੍ਰਮ ਹੈ ਹੈਲੋ ਸਹੇਲੀ, ਕੀਜੀਏ ਬਸ ਕੁਛ ਪਲੋਂ ਕਾ ਇੰਤਜ਼ਾਰ।

0: ਹੁਣੇ ਤੁਸੀਂ ਸੁਣ ਰਹੇ ਸੀ ਵਿਵਿਦ ਭਾਰਤੀ ਸੇਵਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੀ ਪ੍ਰਸਾਰਣ। ਸ਼ੁਰੂਆਤ ਦੇ ਵਿੱਚ ਸੁਣਾਂਗੇ ਜੀ ਆਪਾਂ ਇੱਕ ਸੰਦੇਸ਼।
1: किसान वीरां ते पैणा लई खुशखबरी, माणयोग प्रधानमंत्री श्री नरेंद्र मोदी 20 जून नू हुगली पछमी बंगाल तो प्रधानमंत्री किसान सम्मान निधि दी 23वीं किश्त जारी करनगे। इस दे तहत 9,44,00,000 तो भी वधेरे किसानां दे खात्यां च 18,880 करोड़ रुपए पाए जाणगे। PM सम्मान निधि दी इस किश्त दे नाल किसानां नू प्रदान कीती गई कुल राशि 4,46,000 करोड़ रुपए तो वधेरे हो जाएगी, जो कि करोड़ां ही किसान परिवारां नू आर्थिक सुरक्षा ते मजबूती प्रदान कर रही है।
0: ਜੀ ਦੋਸਤੋ, ਆਕਾਸ਼ਵਾਣੀ FM ਬਠਿੰਡਾ ਤੋਂ ਹੁਣ ਤੁਹਾਡੀ ਨਜ਼ਰ ਕਰ ਰਹੇ ਹਾਂ ਜੀ ਅਸੀਂ ਇੱਕ ਗੀਤ ਜਿਸ ਨੂੰ ਆਵਾਜ਼ ਦਿੱਤੀ ਹੈ ਮਹਿੰਦਰ ਕਪੂਰ ਨੇ। ਗੁਲਸ਼ਨ ਬਾਬਰਾ ਦੇ ਲਿਖੇ ਇਸ ਗੀਤ ਨੂੰ ਸੰਗੀਤਬੱਧ ਕੀਤਾ ਹੈ ਜੀ ਕਲਿਆਣ ਜੀ ਆਨੰਦ ਜੀ ਨੇ, ਅਤੇ ਫਿਲਮ ਦਾ ਨਾਂ ਵੀ ਦੱਸਦੀ ਹੈ ਜੀ, ਫਿਲਮ ਦਾ ਨਾਂ ਹੈ ਜੀ ਉਪਕਾਰ।

0: ਹੁਣੇ ਤੁਸੀਂ ਸੁਣ ਰਹੇ ਸੀ ਮਹਿੰਦਰ ਕਪੂਰ ਦੀ ਆਵਾਜ਼ ਦੇ ਵਿੱਚ ਗੀਤ। ਹੁਣ ਸੁਣਦੇ ਹਾਂ ਜੀ ਆਪਾਂ ਇੱਕ ਸੰਦੇਸ਼।
1: ਕਿਸਾਨ ਵੀਰਾਂ ਤੇ ਭੈਣਾਂ ਲਈ ਖੁਸ਼ਖਬਰੀ, ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ 20 ਜੂਨ ਨੂੰ ਹੁਗਲੀ ਪੱਛਮੀ ਬੰਗਾਲ ਤੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 23ਵੀਂ ਕਿਸ਼ਤ ਜਾਰੀ ਕਰਨਗੇ। ਇਸ ਦੇ ਤਹਿਤ 9,44,00,000 ਤੋਂ ਵੀ ਵਧੇਰੇ ਕਿਸਾਨਾਂ ਦੇ ਖਾਤਿਆਂ 'ਚ 18,880 ਕਰੋੜ ਰੁਪਏ ਪਾਏ ਜਾਣਗੇ। ਪੀ ਐਮ

0: ਸਨਮਾਨ ਨਿਧੀ ਦੀ ਇਸ ਕਿਸ਼ਤ ਦੇ ਨਾਲ ਕਿਸਾਨਾਂ ਨੂੰ ਪ੍ਰਦਾਨ ਕੀਤੀ ਗਈ ਕੁੱਲ ਰਾਸ਼ੀ 4,46,000 ਕਰੋੜ ਰੁਪਏ ਤੋਂ ਵਧੇਰੇ ਹੋ ਜਾਏਗੀ, ਜੋ ਕਿ ਕਰੋੜਾਂ ਹੀ ਕਿਸਾਨ ਪਰਿਵਾਰਾਂ ਨੂੰ ਆਰਥਿਕ ਸੁਰੱਖਿਆ ਤੇ ਮਜ਼ਬੂਤੀ ਪ੍ਰਦਾਨ ਕਰ ਰਹੀ ਹੈ।
1: FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਸ਼ਾਮ ਦੇ 5:09 ਤੇ 18 ਸਕਿੰਟ ਹੋਏ ਨੇ। ਆਓ ਹੁਣ ਤੁਹਾਨੂੰ ਲੈ ਚੱਲਦੇ ਹਾਂ ਵਿਗਿਆਨ ਭਵਨ ਨਵੀਂ ਦਿੱਲੀ ਵਿਖੇ, ਜਿੱਥੇ ਕਿ ਰੋਜ਼ਗਾਰ ਮੇਲਾ 2026 ਦੌਰਾਨ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇਸ਼ ਵਾਸੀਆਂ ਨੂੰ ਸੰਬੋਧਨ ਕਰਨਗੇ।

0: ਯੁਵਾ ਸਾਥੀਓ ਪ੍ਰੋਗਰਾਮ ਦੇ ਤਹਿਤ ਤੁਸੀਂ ਸੁਣੋਗੇ ਦਰਗਾਹ ਬਾਬਾ ਹਾਜੀ ਰਤਨ ਅਤੇ ਗੁਰਦੁਆਰਾ ਹਾਜੀ ਰਤਨ ਪਾਤਸ਼ਾਹੀ ਦਸਵੀਂ ਮੇਜ਼ਬਾਨ ਨੇ ਜੀ ਸ਼੍ਰੀ ਮਨਦੀਪ ਰਾਜੌਰਾ ਵਿਸ਼ੇਸ਼ ਪ੍ਰੋਗਰਾਮ ਸੁਣਦੇ ਹਾਂ ਜੀ ਪ੍ਰੋਗਰਾਮ ਯੁਵਾਣੀ ਤਹਿਤ
1: ਜੀ ਸਰੋਤਿਓ ਇਸ ਵੇਲੇ ਅਸੀਂ ਮੌਜੂਦ ਹਾਂ ਦਰਗਾਹ ਬਾਬਾ ਹਾਜੀ ਰਤਨ ਸਾਹਿਬ ਜੋ ਕਿ ਪੰਜਾਬ ਵਕਫ ਬੋਰਡ ਦੇ ਅਧੀਨ ਹੈ ਇੱਥੋਂ ਦਾ ਪ੍ਰਬੰਧਨ ਇਸ ਮਜ਼ਾਰ ਦਾ ਅਤੇ ਮਸੀਤ ਦਾ ਵਕਫ ਬੋਰਡ ਪੰਜਾਬ ਵੱਲੋਂ ਕੀਤਾ ਜਾਂਦਾ ਹੈ ਵਕਫ ਬੋਰਡ ਪੰਜਾਬ ਦੀ ਇੱਕ ਬ੍ਰਾਂਚ ਦਾ ਦਫ਼ਤਰ ਵੀ

ਇੱਥੇ ਮੌਜੂਦ ਹੈ। ਜਦੋਂ ਤੁਸੀਂ ਇਸ ਦਰਗਾਹ ਦੇ ਵਿੱਚ ਅੰਦਰ ਆਉਂਦੇ ਹੋ ਤਾਂ ਤੁਹਾਡੇ ਸੱਜੇ ਹੱਥ ਪਹਿਲਾਂ ਤੁਹਾਨੂੰ ਮਸੀਤ ਜਿਹੜੀ ਹੈ ਮਸਜਿਦ ਉਹ ਦਿਖਾਈ ਦਿੰਦੀ ਹੈ। ਮਸਜਿਦ ਦੇ ਨਾਲ ਹੀ ਮਜ਼ਾਰ ਜੋ ਹੈ ਬਾਬਾ ਹਾਜੀ ਰਤਨ ਹੋਰਾਂ ਦੀ ਉਸ ਦੀ ਕੰਧ ਸਾਂਝੀ ਹੈ ਅਤੇ ਬ੍ਰਾਂਚ ਦਫ਼ਤਰ ਵੀ ਇਸ ਦਰਗਾਹ ਦੇ ਵਿੱਚ ਹੀ ਮੌਜੂਦ ਹੈ। ਬਾਬਾ ਹਾਜੀ ਰਤਨ ਸਾਹਿਬ ਹੋਰਾਂ ਦੀ ਮਜ਼ਾਰ ਦੇ ਸਾਹਮਣੇ ਹੀ ਕੁਝ ਕੁ ਹੋਰ ਬਜ਼ੁਰਗਾਂ ਦੀ ਮਜ਼ਾਰ ਵੀ ਤੁਹਾਨੂੰ ਇੱਥੇ ਨਜ਼ਰ ਆਉਂਦੀ ਹੈ ਅਤੇ ਇੱਕ ਮਸਜਿਦ ਦੇ ਅੰਦਰ ਇੱਕ ਮਸੀਤ ਔਰਤਾਂ ਦੇ ਲਈ ਖਾਸ ਤੌਰ 'ਤੇ ਬਣੀ ਹੋਈ ਮਸਜਿਦ ਜਿੱਥੇ ਕਿ ਔਰਤਾਂ ਨਮਾਜ਼ ਅਦਾ ਕਰ ਸਕਦੀਆਂ ਨੇ ਉਹ ਖਾਸ ਤੌਰ 'ਤੇ ਬਣੀ ਹੋਈ ਹੈ। ਕਿਹਾ ਜਾਂਦਾ ਹੈ ਕਿ ਜਦੋਂ ਬਠਿੰਡਾ ਦੇ ਗਵਰਨਰ ਅਲਤੂਨੀਆ ਨੇ ਦਿੱਲੀ ਦੀ ਸੁਲਤਾਨਾ ਰਜ਼ੀਆ ਨੂੰ ਇੱਥੇ ਕੈਦ ਕੀਤਾ ਸੀ ਤਾਂ ਉਸ ਵੇਲੇ ਰਜ਼ੀਆ ਸੁਲਤਾਨਾ ਇਸੇ ਮਸੀਤ ਦੇ ਵਿੱਚ ਨਮਾਜ਼ ਅਦਾ ਕਰਨ ਆਉਂਦੀ ਹੁੰਦੀ ਸੀ ਅਤੇ ਉਸੇ ਦੇ ਕਹਿਣ ਦੇ ਉੱਤੇ ਇੱਕ ਮਸੀਤ ਜਿਹੜੀ ਹੈ ਉਹ ਔਰਤਾਂ ਦੇ ਲਈ ਅਲੱਗ ਤੋਂ ਬਣਾਈ ਗਈ ਜੋ ਕਿ ਇੱਥੇ ਮੌਜੂਦ ਹੈ ਦਰਗਾਹ ਦੇ ਸਾਹਮਣੇ ਵਾਲੇ ਪਾਸੇ ਹੀ। ਅਤੇ ਦਰਗਾਹ ਸ਼ਰੀਫ ਬਾਬਾ ਹਾਜੀ ਰਤਨ ਸਾਹਿਬ ਹੋਰਾਂ ਦੀ ਇਹ ਦਰਗਾਹ ਜਿਸ ਦੇ ਨਾਲ ਹੀ ਇੱਕ ਬੋਤੀ ਜੋ ਕਹਿੰਦੇ ਨੇ ਕਿ ਹਜ਼ਰਤ ਸਾਹਿਬ ਹੋਰਾਂ ਨੇ ਹਜ਼ਰਤ ਮੁਹੰਮਦ ਸਾਹਿਬ ਹੋਰਾਂ ਨੇ ਉਹਨਾਂ ਨੂੰ ਮੱਕੇ ਤੋਂ ਤੋਹਫ਼ੇ ਦੇ ਰੂਪ ਦੇ ਵਿੱਚ ਦਿੱਤੀ ਸੀ ਉਸ ਦੀ ਮਜ਼ਾਰ ਵੀ ਇੱਥੇ ਉਸ ਦੀ ਮੱਟੀ ਵੀ ਇੱਥੇ ਬਣੀ ਹੋਈ ਹੈ। ਬਠਿੰਡਾ ਦੇ ਇਤਿਹਾਸ ਦੇ ਵਿੱਚ ਬਹੁਤ ਅਹਿਮੀਅਤ ਰੱਖਦੇ ਨੇ ਦੋ ਧਾਰਮਿਕ ਜਗ੍ਹਾਵਾਂ ਜਿਨ੍ਹਾਂ 'ਚ ਬਾਬਾ ਹਾਜੀ ਰਤਨ ਦੀ ਇਹ ਮਜ਼ਾਰ ਅਤੇ ਕਿਲ੍ਹਾ ਸਾਹਿਬ ਗੁਰਦੁਆਰਾ ਕਿਲ੍ਹਾ ਸਾਹਿਬ ਅਹਿਮ ਨੇ ਅਤੇ ਇਸ ਵੇਲੇ ਦੁਪਹਿਰ ਦੀ ਨਮਾਜ਼ ਦਾ ਸਮਾਂ ਹੋ ਗਿਆ। ਅਜ਼ਾਨ ਦੇ ਦਿੱਤੀ ਗਈ ਹੈ ਜੀ, ਤੁਸੀਂ ਸੁਣ ਰਹੇ ਹੋ ਅਜ਼ਾਨ। ਬਹੁਤ ਸਾਰੇ ਲੋਕ ਇੱਥੇ ਪੰਜੇ ਵਕਤ ਨਮਾਜ਼ ਅਦਾ ਕਰਨ ਆਉਂਦੇ ਨੇ ਇਸ ਮਸੀਤ ਦੇ ਵਿੱਚ।

0: ਸੋ ਸਰੋਤਿਓ, ਬਾਬਾ ਹਾਜੀ ਰਤਨ ਦੀ ਮਜ਼ਾਰ ਬਾਰੇ, ਬਾਬਾ ਹਾਜੀ ਰਤਨ ਹੋਰਾਂ ਬਾਰੇ ਹੋਰ ਜ਼ਿਆਦਾ ਜਾਣਨ ਦੇ ਲਈ ਅਸੀਂ ਰਾਬਤਾ ਕੀਤਾ ਮੌਲਵੀ ਸਿਰਾਜਦੀਨ ਹੋਰਾਂ ਦੇ ਨਾਲ, ਜੋ ਕਿ ਸਾਬਕਾ ਖਿਦਮਤਗਾਰ ਰਹੇ ਨੇ ਇਸ ਮਜ਼ਾਰ ਦੇ ਉੱਤੇ। ਬਾਬਾ ਹਾਜੀ ਰਤਨ ਹੋਰਾਂ ਦੀ ਖਿਦਮਤ ਇਹਨਾਂ ਦੇ ਹਿੱਸੇ ਆਈ, ਤੋ ਇਹਨਾਂ ਨਾਲ ਗੱਲ ਕਰਦਿਆਂ ਜੋ ਇਹਨਾਂ ਨੇ ਬਾਬਾ ਹਾਜੀ ਰਤਨ ਹੋਰਾਂ ਬਾਰੇ, ਉਹਨਾਂ ਦੇ ਇਤਿਹਾਸ ਮਿਥਿਹਾਸ ਬਾਰੇ ਜੋ ਸਾਨੂੰ ਦੱਸਿਆ, ਉਹ ਦੱਸਦਿਆਂ ਉਹਨਾਂ ਕਿਹਾ ਕਿ
1: ਬਾਬਾ ਹਾਜੀ ਰਤਨ ਸਾਹਿਬ ਪੰਡਿਤ ਸੀ, ਬ੍ਰਾਹਮਣ ਘਰਾਣੇ ਦੇ ਵਿੱਚੋਂ ਸੀ ਇਹ। ਇਹਨਾਂ ਦਾ ਗੋਤ, ਇਹ ਵੀ ਹੈ ਕਿਤਾਬਾਂ ਵਿੱਚ ਲਿਖਿਆ, ਭਰਦਵਾਜ ਸੀ। ਫਿਰ ਇਹ ਮੁਹੰਮਦ ਸਾਹਿਬ ਮੌਕੇ ਹਜ਼ਰਤ ਮੁਸਤਫਾ ਸੱਲਮ ਜਿਹੜੇ ਮੱਕੇ ਵਿੱਚ ਪੈਦਾ ਹੋਇਆ ਹੈ, ਉਹਨਾਂ ਦੇ ਚੰਦ ਦੇ ਦੋ ਟੁਕੜੇ ਕੀਤੇ ਲੋਕਾਂ ਨੇ, ਉਹਨਾਂ ਨੂੰ ਨਾ ਮੰਨਿਆ, ਲੋਕਾਂ ਨੂੰ ਦਿਖਾਉਣ ਦੇ ਮਰੇ ਇਹਨਾਂ ਲੋਕਾਂ ਨੇ ਮੰਨਿਆ ਵੀ ਚੰਦ ਦੇ ਦੋ ਟੁਕੜੇ ਕਰਕੇ ਦਿਖਾਓ। ਉਹ ਜਦੋਂ ਇੱਥੇ ਗਏ ਅਤੇ ਫਿਰ ਇਹ ਉੱਥੇ ਉਹਨਾਂ ਨੂੰ ਮੰਨਿਆ ਜਾ ਕੇ ਇਹਨਾਂ ਨੇ, ਅਤੇ ਪਹਿਲਾਂ ਵੀ ਬਾਬਾ ਜੀ ਜਾਂਦੇ ਆਉਂਦੇ ਸੀ ਉਹਨਾਂ ਦੇ ਕੋਲ। ਇੱਕ ਵਾਰ ਕਹਿੰਦੇ ਮਤਲਬ ਹਜ਼ੂਰ ਸੱਲਮ ਬੱਚੇ ਸੀ, ਅਤੇ ਉਹਨਾਂ ਨੇ ਆਪਾਂ ਬਾਹਰ ਛੇਤਨੀ ਹੋ ਗਈ ਕਿ ਤੁਹਾਨੂੰ ਬੱਚੇ ਉਮਰ ਦੇ ਵਿੱਚ ਇਹਨਾਂ ਨੇ ਪਾਣੀ ਨਾਲਾ ਪਾਰ ਕਰਾਇਆ ਇਹਨਾਂ ਨੂੰ, ਮੁਹੰਮਦ ਸਾਹਿਬ ਨੂੰ। ਉਸ ਤੋਂ ਫਿਰ ਵਾਪਸ ਆ ਗਏ, ਫਿਰ ਵਾਪਸ ਆ ਗਏ, ਫਿਰ ਉਸ ਤੋਂ ਬਾਅਦ ਫਿਰ ਇਹ ਫਿਰ ਜਦੋਂ ਮਤਲਬ ਚੰਦ ਸ਼ਕਲ ਕਮਰ ਵਾਕਿਆ ਕਹਿੰਦੇ ਚੰਦ ਦੇ ਦੋ ਟੁਕੜੇ ਕੀਤੇ ਮੁਹੰਮਦ ਸਾਹਿਬ ਨੇ, ਉਦੋਂ ਬਾਅਦ ਫਿਰ ਇਹ ਬਾਬਾ ਜੀ ਫਿਰ ਗਏ ਇਹ, ਕੁਛ ਤੋਹਫੇ ਲੈ ਕੇ ਗਏ, ਕੁਛ ਉਹਨਾਂ ਨੇ ਫਿਰ ਇਹਨਾਂ ਨੂੰ ਤੋਹਫੇ ਦਿੱਤੇ। ਫਿਰ ਉੱਥੇ ਜਾ ਕੇ ਇਹਨਾਂ ਨੇ ਕਿਤਾਬਾਂ 'ਚ ਲਿਖਿਆ ਕਿ ਇਹਨਾਂ ਨੇ ਕਲਮਾ ਪੜ੍ਹ ਲਿਆ, ਯਾਨੀ ਇਸਲਾਮ ਕਬੂਲ ਕਰ ਲਿਆ ਇਹਨਾਂ ਨੇ, ਅਤੇ ਉਸ ਤੋਂ ਬਾਅਦ ਫਿਰ ਇਹ ਉੱਥੇ ਕੁਛ 'ਚ ਰਹੇ। ਅਤੇ ਫਿਰ ਜਦ ਉਹ ਵਾਪਸ ਆਉਣ ਲੱਗੇ ਅਤੇ ਇਹਨਾਂ ਨੇ ਦੁਆ ਦਿੱਤੀ ਮੁਹੰਮਦ ਸਾਹਿਬ ਨੂੰ, ਮੁਹੰਮਦ ਸਾਹਿਬ ਨੇ ਇਹਨਾਂ ਨੂੰ ਵੱਡੀ ਉਮਰ ਦੀ, ਉਹਨਾਂ ਨੇ 6 ਮਰਤਬਾ ਕਿਹਾ ਕਿ ਰੱਬ ਤੇਰੀ ਉਮਰ ਵੱਡੀ ਕਰੇ, ਰੱਬ ਤੇਰੀ ਉਮਰ ਵੱਡੀ ਕਰੇ, ਅੱਲਾਹ ਤੇ ਉਮਰ ਬਰਕਤ ਕਰੇ। ਅਤੇ ਇੱਕ ਤਰ੍ਹਾਂ ਕਹਿ ਨਾ ਮੁਹੰਮਦ ਸਾਹਿਬ ਨੇ, ਰੱਬ ਨੇ ਇਹਨਾਂ ਦੀ ਉਮਰ ਦੇ ਵਿੱਚ 100 ਸਾਲ ਦਾ ਇਜ਼ਾਫਾ ਕਰਤਾ, 100 ਸਾਲ ਐਡ ਕਰਦੇ। ਉਹਨਾਂ ਨੇ 6 ਮਰਤਬਾ ਕਿਹਾ ਅਤੇ 600 ਸਾਲ ਦੀ ਉਮਰ ਇਹਨਾਂ ਦੇ ਵਿੱਚ ਐਡ ਹੋ ਗਈ ਅਤੇ ਇਜ਼ਾਫਾ ਹੋ ਗਿਆ। ਉਸ ਤੋਂ ਬਾਅਦ ਫਿਰ 700 ਸਾਲ ਤਕਰੀਬਨ ਜਿੰਦਾ ਰਹੇ ਬਾਬਾ ਜੀ ਇਹ। ਫਿਰ ਆਪਣਾ ਬਠਿੰਡਾ ਸੀ, ਇੱਥੇ ਇਹਨਾਂ ਇਹੀ ਆਬਾਈ ਗਾਮ ਇਹਨਾਂ ਦਾ ਇਹੀ ਸੀ, ਅਤੇ ਇੱਥੇ ਫਿਰ ਆਏ। ਫਿਰ ਇਹ ਇੱਥੇ ਬੈਠੇ ਰਹੇ, ਆਪਦਾ ਫਿਰ ਰੱਬ ਰੱਬ ਕੀਤੇ ਲੋਕਾਂ ਨੂੰ ਇਹਨਾਂ ਨੇ, ਮਨੁੱਖਤਾ ਦੀ ਸੇਵਾ ਦਾ, ਸਦਭਾਵਨਾ ਦਾ, ਮੁਹੱਬਤ ਪ੍ਰੇਮ ਦਾ ਇਹਨਾਂ ਨੇ ਦਰਸ ਦਿੱਤਾ ਲੋਕਾਂ ਨੂੰ। ਅਤੇ ਹੁਣ ਵੀ ਇੱਥੇ ਲੋਕ ਸਾਰੇ ਜਿੰਨੇ ਆ, ਹਿੰਦੂ, ਸਿੱਖ, ਮੁਸਲਮਾਨ, ਇਹਨਾਂ ਦੇ ਦਰਗਾਹ ਦੇ ਉੱਤੇ ਆਉਂਦੇ ਆ ਆਪਣੀ ਸ਼ਰਧਾ ਲੈ ਕੇ, ਅਤੇ ਇਹਨਾਂ ਦੇ ਨਾਲ ਦੂਸਰਾ ਆਪਣੀ ਇਹਨਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ। ਇਹ ਉਸ ਤੋਂ ਬਾਅਦ ਨਾਲ ਹੀ ਦਰਗਾਹ ਇਹ ਆਪਣੇ ਬਾਬਾ ਚਾਂਦ ਸ਼ਾਹ ਦੀ, ਜਿੱਥੇ ਬੈਠੇ ਹੁਣ ਆਪਾਂ, ਇਹ ਬਾਬਾ ਜੀ ਚਾਂਦ ਸ਼ਾਹ ਜੀ

0: ਮਕਰਮਪੁਰ ਤੋਂ ਆਏ ਸੀ, ਯੂਪੀ ਤੋਂ ਆਏ ਸੀ ਇਹ। ਇਹ ਜਿਵੇਂ ਫਕੀਰਾਂ ਦਾ ਇੱਕ ਮਦਾਰੀਆ ਸਿਲਸਿਲਾ ਹੁੰਦਾ, ਉਹਦੇ ਵਿੱਚ ਤਲਕ ਰੱਖਦੇ ਸੀ ਇਹ। ਅਤੇ ਫਿਰ ਇਹਨਾਂ ਨੇ ਇੱਕ ਪਹਿਲੇ ਦਰਗਾਹ ਦੀ ਸੇਵਾ ਇਹਨਾਂ ਨੇ ਕੀਤੀ, ਆ ਕੇ ਸੰਭਾਲ ਇਹਨਾਂ ਨੇ ਕੀਤੀ ਇਹਨਾਂ ਨੇ। ਉਸ ਤੋਂ ਬਾਅਦ ਦੂਸਰੇ ਨੰਬਰ ਫਿਰ ਕੋਈ ਆ ਗਿਆ, ਕੋਈ ਆ ਗਿਆ, ਇਸ ਤਰ੍ਹਾਂ ਬੈਠਦੇ ਰਹੇ ਲੋਕ ਇਹ। ਅਤੇ ਉਸ ਤੋਂ ਨਾਲ ਹੀ ਸਾਡੇ ਗੁਰਦੁਆਰਾ ਸਾਹਿਬ ਬਣਿਆ ਹੋਇਆ, ਇੱਥੇ ਗੁਰੂ ਗੋਬਿੰਦ ਸਿੰਘ ਜੀ ਆਏ ਹੈ। ਅਤੇ ਉਸ ਕਰਕੇ ਉਹਨਾਂ ਨੇ ਜੋ ਬਾਬਾ ਜੀ ਦੀ ਗੱਦੀ 'ਤੇ ਬੰਦਾ ਕੋਈ ਬੈਠਾ ਸੀ, ਉਦੋਂ ਸੇਵਾਦਾਰ ਬੈਠਾ ਸੀ, ਉਹਨਾਂ ਨੇ ਗੁਰੂ ਸਾਹਿਬ ਲੰਗਰ ਪਾਣੀ ਛਕਾਇਆ, ਆਪਣੇ ਕੋਲ ਰੱਖਿਆ, ਅਤੇ ਫਿਰ ਗੁਰੂ ਸਾਹਿਬ ਚਲੇ ਗਏ ਸੀ। ਇਹ ਵੀ ਕਿਹਨਾਂ ਦੀ ਇਸ ਤਰ੍ਹਾਂ ਕਹਾਣੀ ਹੈ। ਅਤੇ ਇਸ ਤਰ੍ਹਾਂ ਵੀ ਇੱਕ ਬਹੁਤ ਸੱਭਿਆਚਾਰਕ ਔਰ ਮੁਹੱਬਤ ਦਾ ਔਰ ਮਨੁੱਖਤਾ ਦੀ ਸੇਵਕ ਸੇਵਾ ਦਾ ਇਹ ਪ੍ਰਤੀਕ ਚਿੰਨ੍ਹ ਹੈ ਇੱਥੇ।
1: ਅਤੇ ਮੌਲਵੀ ਸਾਹਿਬ ਨਾਲ ਹੀ ਇੱਕ ਚਿੰਨ੍ਹ ਜਿਹੜਾ ਹੈ ਉਹ ਹੋਰ ਵੀ ਹੈ ਬਣਿਆ ਹੋਇਆ, ਕਿ ਕਿਹਾ ਜਾਂਦਾ ਬਾਬਾ ਹਜ਼ਰਤ ਹੁਣਾਂ ਦੀ ਜਿਹੜੀ ਬੋਤੀ ਸੀ ਜਿਸ ਦੇ ਉੱਤੇ ਉਹ ਚੱਲਦੇ ਸੀ ਹੱਜ ਕਰਕੇ ਆਏ ਸੀ, ਉਹ ਵੀ ਨਾਲ ਹੀ ਬਣੀ ਵੀ ਹੈ। ਉਸਦੀ ਵੀ ਮਟੀ ਜਾਂ ਮਜ਼ਾਰ ਉਸਦੀ ਵੀ ਬਣੀ ਵੀ ਹੈ, ਉਹਦੇ ਬਾਰੇ ਵੀ ਦੱਸੋ। ਅਤੇ ਨਾਲ ਹੀ ਸਾਹਮਣੇ ਵਾਲੇ ਪਾਸੇ ਹੋਰ ਬਹੁਤ ਸਾਰੀਆਂ ਮਜ਼ਾਰਾਂ ਨੇ, ਉਹ ਕਿੰਨਾ ਦੀਆਂ ਨੇ ਅਤੇ ਉਸ ਬੋਤੀ ਬਾਰੇ ਵੀ ਸਾਨੂੰ ਦੱਸੋ।
0: ਇਹ ਬਾਬਾ ਜੀ ਇੱਧਰੋਂ ਪੈਦਲ ਗਏ ਸੀ ਜਦੋਂ ਇੰਡੀਆ 'ਚੋਂ ਗਏ ਆ, ਅਤੇ ਉੱਧਰੋਂ ਫਿਰ ਜਦੋਂ ਮੁਹੰਮਦ ਸਾਹਿਬ ਨੇ ਕੁਛ ਗਿਫਟ ਦਿੱਤੇ ਅਤੇ ਇੱਕ ਨਾਲ ਦਿੱਤੀ ਬੋਤੀ, ਇਹ ਊਠਣੀ ਕਹਿੰਦੇ ਆਪਾਂ ਨੂੰ, ਅਤੇ ਊਠਣੀ ਦਿੱਤੀ ਇਹਨਾਂ, ਇਸ ਊਠਣੀ ਸਵਾਰ ਹੋ ਕੇ ਆਏ ਸੀ ਫਿਰ ਇਹ। ਅਤੇ ਇੱਥੇ ਫਿਰ ਊਠਣੀ ਵੀ ਇਹਨਾਂ ਦੀ ਮਤਲਬ ਕਾਫੀ ਦੇਰ ਰਹੀ, ਅਤੇ ਜੋ ਇਹਨਾਂ ਦਾ ਕਹਿੰਦੇ ਆ ਕਿ ਊਠਣੀ ਵੀ ਮਤਲਬ ਬਾਜ਼ਾਰ 'ਚੋਂ, ਸ਼ਹਿਰ 'ਚੋਂ, ਪਿੰਡ 'ਚੋਂ ਗਜ਼ਾ ਕਰਕੇ ਲਿਆਉਂਦੀ ਹੁੰਦੀ ਸੀ ਇਹ। ਅਤੇ ਉਸ ਤੋਂ ਬਾਅਦ ਫਿਰ ਨਾਲ ਹੀ ਇੱਕ ਇਹਦੇ ਮਸਜਿਦ ਬਣੀ ਹੋਈ ਹੈ ਇੱਕ ਰਜੀਏ ਦੇ ਨਾਮ 'ਤੇ ਹੈ। ਜਦੋਂ ਰਜੀਆ ਨੇ ਜਿਹੜੇ ਇੱਥੇ ਕਿਲੇ 'ਤੇ ਕੈਦ ਕੀਤਾ ਕਿ ਉਹਨੇ ਆਪਣੇ ਮਲਤੂਨੀਆ ਸੀ ਜਿਹੜਾ ਗਵਰਨਰ ਆ, ਉਹਨੇ ਕੈਦ ਕੀਤਾ ਕਿ ਉਸ ਤੋਂ ਬਾਅਦ ਫਿਰ ਉਹਨੇ ਜਦੋਂ ਇਸ ਤਰ੍ਹਾਂ ਫਿਰ ਉਹਨੇ ਜਦੋਂ ਉਹਦਾ ਯਕੂਤ ਜਿਹੜਾ ਸੀ ਉਹਦਾ ਉਹਨੇ ਮਤਲਬ ਉਹ ਮਰਾਤਾ ਇਹਨੇ ਹਲਤੂਨੀਆ ਨੇ, ਮਰਾਉਣ ਤੋਂ ਬਾਅਦ ਫਿਰ ਇਹਨੇ ਉਹਦੇ ਨਾਲ ਨਿਕਾਹ ਕਰ ਲਿਆ ਇਹਦੇ ਨਾਲ, ਹਲਤੂਨੀਆ ਜਿਹੜਾ ਗਵਰਨਰ ਸੀ ਜਿਹੜਾ ਕਿਲੇ ਦਾ। ਅਤੇ ਫਿਰ ਇਹ ਬਾਬਾ ਜੀ ਦਰਗਾਹ 'ਤੇ ਫਿਰ ਇਹ ਸਲਾਮ ਪੜ੍ਹਨ ਵਾਸਤੇ, ਫਾਤੀਆ ਪੜ੍ਹਨ ਵਾਸਤੇ ਆਉਂਦੀ ਹੁੰਦੀ ਸੀ ਇਹ।
1: ਇਸੇ ਕਰਕੇ ਹੀ ਸ਼ਾਇਦ ਜੋ ਔਰਤਾਂ ਦੇ ਲਈ ਅਲੱਗ ਤੋਂ ਉੱਥੇ ਮਸੀਤ ਬਣਾਈ ਗਈ ਹੈ ਨਾਲ ਹੀ ਮਜ਼ਾਰ ਦੇ ਸਾਹਮਣੇ ਪਾਸੇ।
0: ਹਾਂ, ਅਤੇ ਉਹ ਫਿਰ ਜਦੋਂ ਬਾਬਾ ਜੀ ਫਾਤੀਆ ਪੜ੍ਹਨ ਆਉਂਦੀ ਦਰਗਾਹ ਦੇ ਉੱਪਰ, ਜਿਵੇਂ ਆਮ ਮੁਸਲਮਾਨ ਫਾਤੀਆ ਪੜ੍ਹਦੇ ਆ, ਕਲਾਮ ਪੜ੍ਹਦੇ, ਦੁਆ ਮੰਗਦੇ ਆ, ਅਤੇ ਇਹ ਫਿਰ ਇੱਕ ਮਸਜਿਦ ਆਪਣੀ ਨਮਾਜ਼ ਪੜ੍ਹਨ ਵਾਸਤੇ ਉਹਨੇ ਕਿਹਾ ਵੀ ਇੱਕ ਮਸਜਿਦ ਬਣਾਓ ਇੱਥੇ। ਤਾਂ ਉਹ ਜਿਹੜੀ ਰਜੀਆ ਦੇ ਨਾਂ 'ਤੇ ਮਸਜਿਦ ਮਸ਼ਹੂਰ ਆ ਇਹ। ਅਤੇ ਇਸ ਕਰਕੇ ਨਾਲ ਹੀ ਮਤਲਬ ਇਸ ਤਰ੍ਹਾਂ ਗੁਰਦੁਆਰਾ ਸਾਹਿਬ ਬਣਿਆ ਹੈ ਸਾਡੇ। ਅਤੇ ਇਹ ਮਸਜਿਦ ਇਹ ਸਾਡੀ ਸਭ ਤੋਂ ਦਰਗਾਹ ਪੁਰਾਣੀ ਹੈ ਇਹ। ਇਸ ਵਕਤ ਸਾਡੇ ਬਠਿੰਡੇ ਵਿੱਚ ਦੋ ਚੀਜ਼ਾਂ ਪੁਰਾਣੀਆਂ, ਕਿਲ੍ਹਾ ਮੁਬਾਰਕ, ਇੱਕ ਦਰਗਾਹ ਇਹ।
1: ਕੀ ਜੋ ਬਣੀਆਂ ਨੇ ਮਜ਼ਾਰਾਂ ਉਹਨਾਂ ਬਾਰੇ ਵੀ ਦੱਸੋ।
0: ਇਹਨਾਂ ਦੇ ਜਿਹੜੇ ਸੇਵਾਦਾਰ ਗੱਦੀ ਨਸ਼ੀਨ 'ਚ ਬੈਠਦੇ ਆ, ਕੋਈ 10 ਸਾਲ, ਕੋਈ 15 ਸਾਲ, ਕੋਈ 20 ਸਾਲ, ਕੋਈ 30 ਸਾਲ, ਜਿਵੇਂ ਸੇਵਾ ਕਰਦਾ ਬੰਦਾ ਉਸ ਤਰ੍ਹਾਂ ਇਹ ਲੋਕ ਬੈਠਦੇ ਆਏ ਇੱਥੇ। ਬਾਕੀ ਇੱਥੇ ਕਬਰਾਂ ਪਹਿਲਾਂ ਦੂਰ ਦੂਰ ਤੱਕ ਕਬਾਂ ਬਹੁਤ ਸੀ ਇੱਥੇ, ਜਿਹੜੇ ਕਿ ਹੁਣ ਕੁਛ ਘਰ ਬਣ ਗਏ ਆ, ਕੁਛ ਜਨਦਾਣਾ ਮੰਡੀ ਬਣ ਗਈ, ਕੁਛ ਰਜਿੰਦਰਾ ਕਾਲਜ ਬਣਿਆ। ਇਹ ਇੱਥੇ ਨਾ ਲੋਕ ਬਹੁਤ ਦੂਰ ਤੋਂ ਲੋਕ ਆਉਂਦੇ ਹੁੰਦੇ ਸੀ, ਅਤੇ ਉਹ ਆਪਣੇ ਇੱਥੇ ਮੁਰਦੇ ਨੂੰ ਦਫਨਾਉਣ ਵਾਸਤੇ, ਬਰਕਤ ਵਾਸਤੇ ਇੱਥੇ ਆਉਂਦੇ ਹੁੰਦੇ ਸੀ ਇਹ। ਤਾਂ ਇਸ ਕਰਕੇ ਮਤਲਬ ਬਾਕੀ ਜਿਹੜੀਆਂ ਕਬਰਾਂ ਪੱਕੀਆਂ ਬਣੀਆਂ, ਇਹ ਇਹਨਾਂ ਦੇ ਕੋਈ ਮਤਲਬ ਸੇਵਾਦਾਰ ਜਿਵੇਂ ਖਾਦਮ ਟਾਈਮ ਬਾਈ ਟਾਈਮ ਮਤਲਬ ਆਉਂਦੇ ਰਹੇ ਇਹਨਾਂ ਦੇ।
1: ਤੁਹਾਡਾ ਕਹਿਣ ਦਾ ਭਾਵ ਕਿ ਇਸ ਧਰਤੀ ਨੂੰ ਸੁਭਾਅ ਇੰਨਾ ਸੀ ਵੀ ਲੋਕ ਆਪਣੇ ਮੁਰਦੇ ਇੱਥੇ ਦਫਨਾਉਣ ਆਉਂਦੇ
0: ਸੀ, ਬਹੁਤ ਦੂਰ ਦੂਰ ਤੋਂ ਆਉਂਦੇ ਸੀ, ਬਹੁਤ ਦੂਰੋਂ ਦੂਰੋਂ।
1: ਹੁਣ ਵੀ ਬਹੁਤ ਦੂਰੋਂ ਦੂਰੋਂ ਲੋਕ ਉਰਸ ਵੇਲੇ ਜਾਂ ਮੇਲੇ ਵੇਲੇ ਆਉਂਦੇ ਆ। ਕਿਸ ਤਰ੍ਹਾਂ ਦੇ ਮੇਲੇ ਜਾਂ ਕਿਸ ਤਰ੍ਹਾਂ ਦੇ ਉਰਸ ਇੱਥੇ ਇਸ ਮਜ਼ਾਰ ਤੇ ਭਰਦੇ ਆ, ਲੱਗਦੇ ਆ?
0: ਇੱਕ ਤਾਂ ਉਰਸ ਜਿਹੜਾ ਬਾਬਾ ਜੀ ਦਾ ਚੱਲਦਾ ਰਿਹਾ ਸਲਾਨਾ, ਜੋ ਇਸਲਾਮ ਦੇ ਮੁਤਾਬਕ, ਉਹ ਤਾਂ 8 ਜਲਹੱਜ ਜਾਂਦੀ ਬਕਰਾਈ ਤੋਂ 2 ਦਿਨ ਪਹਿਲਾਂ ਲੱਗਦਾ ਉਹ। ਉਹ ਤਾਂ ਬਾਬਾ ਜੀ ਜਿਵੇਂ ਆਪਾਂ ਉਰਸ ਕਹਿ ਦਿੰਦੇ ਹਾਂ, ਆਪਾਂ ਜਿਵੇਂ ਕਹਿ ਦਿੰਦੇ ਹਾਂ ਸ਼ਹੀਦੀ ਦਿਨ ਕਹਿ ਦਿੰਦੇ ਹਾਂ, ਉਹ ਆਮ ਹੀ ਮਨਾਉਂਦੇ ਲੋਕ ਹਰ ਧਰਮ ਦੇ ਵਿੱਚ। ਅਤੇ ਉਹ ਮਤਲਬ ਆਮ ਕਰਕੇ ਉਹ ਹਰ ਸਰ ਵਕਫ ਬੋਰਡ 'ਚ ਮਨਾਉਂਦਾ, ਜਦੋਂ ਕਿ 1947 ਬਾਅਦ ਵਕਫ ਬੋਰਡ ਸਰਸ 'ਚ ਬਣਿਆ। ਪਹਿਲਾਂ ਲੋਕ ਇੱਥੇ ਕਮੇਟੀ ਆਪਣਾ ਟਰੱਸਟ ਬਣੇ ਸੀ ਬਕਾਇਦਾ, ਆਮ ਮੁਸਲਮਾਨ ਬੈਠੇ ਉਹਨਾਂ ਦਾ ਇੱਥੇ ਇੱਥੇ ਸੀ, ਉਹਨਾਂ ਦੇ ਇੰਤਜ਼ਾਮ ਕਰਦੇ ਸੀ ਇਹ। ਉਸ ਤੋਂ ਬਾਅਦ ਫਿਰ ਇਹ ਇੱਕ ਇੱਥੇ ਬਾਬਾ ਗੁੱਗਾ ਪੀਰ ਨੂੰ ਲੋਕ ਮੰਨਦੇ ਬਹੁਤ ਜ਼ਿਆਦਾ, ਜਿਹੜੇ ਕਿ ਆਪਣੇ ਇੱਥੇ ਬਾਬਾ ਗੁੱਗਾ ਜੀ ਜਿਹੜੇ ਆਏ ਸੀ ਰਾਜਪੂਤ ਚੌਹਾਨ ਸੀ ਉਹ, ਤਾਂ ਗੁੱਗਾ ਨੇ ਵੀ ਇਹਨਾਂ ਤੋਂ ਉਹਨਾਂ ਦੀ ਕਹਾਣੀ ਹੋਰ ਤਰ੍ਹਾਂ ਦੀ, ਅਤੇ ਉਹਨਾਂ ਨੇ ਇੱਥੇ ਕਲਮਾ ਪੜ੍ਹ ਲਿਆ ਸੀ ਬਾਬਾ ਜੀ ਆ ਕੇ। ਅਤੇ ਕਲਮਾ ਪੜ੍ਹਨ ਨਾਲ ਹੀ ਫਿਰ ਇਹ ਕੀ ਹੋਇਆ ਕਿ ਫਿਰ ਉਹ ਕਨਵੈਂਟ ਹੋ ਕੇ, ਫਿਰ ਉਸ ਤੋਂ ਬਾਅਦ ਫਿਰ ਕਹਿੰਦੇ ਆ ਉਹ ਵੀ ਆਪਣੇ ਸਮੇਤ ਘੋੜੇ ਆਪਣੇ ਜਿੱਥੇ ਗੁੱਗਾ ਮਾੜੀ ਬਣੀ ਰਾਜਸਥਾਨ ਦੇ ਵਿੱਚ, ਉੱਥੇ ਉਹ ਸਮੇਤ ਘੋੜੇ ਸਮਾ ਗਏ ਸੀ ਉਹ। ਹੁਣ ਜਿਹੜੇ ਆਪਣੇ ਅੱਗੇ ਸੰਗਰੂਰ ਤੋਂ ਉੱਪਰਾਂ, ਪਟਿਆਲਾ, ਚੰਡੀਗੜ੍ਹ, ਹੁਸ਼ਿਆਰਪੁਰ, ਮਤਲਬ ਜਲੰਧਰ, ਨਕੋਦਰ ਵਗੈਰਾ, ਇਹ ਲੋਕ ਇੱਧਰ ਬੜੇ ਆਉਂਦੇ ਆ, ਮਤਲਬ ਬਾਬੇ ਗੁੱਗੇ ਜੀ ਨੂੰ ਮੰਨਦੇ, ਨੌਵੀਂ ਜੋ ਲੱਗਦੀ ਬੜੀ ਭਰਦੀ ਹੈ, ਇੱਥੇ ਸਲਾਮ ਕਰਕੇ ਫਿਰ ਇੱਥੇ ਹਾਜ਼ਰ ਦੇ ਕੇ ਫਿਰ ਅੱਗੇ ਜਾਂਦੇ ਆ ਉਹ।
1: ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਅਖੀਰ 'ਚ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਸਾਂਝੀ ਵਾਲਤਾਂ ਨੂੰ ਲੈ ਕੇ?
0: ਇਸ ਟਾਈਮ ਸਾਡਾ ਜਿਹੜਾ ਬਠਿੰਡਾ ਸ਼ਹਿਰ ਆ, ਬੜਾ ਇਹ ਪਿਆਰ ਮੁਹੱਬਤ ਦਾ ਸ਼ਹਿਰ ਆ, ਸਦਭਾਵਨਾ ਦਾ ਸ਼ਹਿਰ ਆ ਇਹ। ਅਤੇ ਇੱਥੇ ਲੋਕ ਜਿੰਨੇ ਆ ਮਤਲਬ ਬਹੁਤ ਵਧੀਆ ਵੱਸਦੇ ਆ, ਬਹੁਤ ਵਧੀਆ ਲੋਕ ਪਿਆਰ ਮੁਹੱਬਤ ਕਰਦੇ ਆ। ਇਸ ਤਰ੍ਹਾਂ ਸਾਡੇ ਬਠਿੰਡੇ ਸ਼ਹਿਰ ਦੇ ਵਿੱਚ ਗੁਰਦੁਆਰਾ ਸਾਹਿਬ ਬਣੇ ਹੈ, ਮੰਦਰ ਬਣੇ ਹੈ, ਦਰਗਾਹਾਂ ਬਣੀਆਂ ਹੈ, ਜੋ ਸਭ ਤੋਂ ਪੁਰਾਣੀ ਦਰਗਾਹ ਇਹ ਹੈ। ਅਤੇ ਇਸ ਕਰਕੇ ਇਹੀ ਪ੍ਰਤੀਕ ਦਿੰਦੀ ਆ, ਇਹ ਮੁਹੱਬਤ, ਪ੍ਰੇਮ, ਮਨੁੱਖਤਾ ਦੀ ਸੇਵਾ ਜਿੰਨੀ ਹੋਵੇ ਉਹੀ ਸਾਡੇ ਵਾਸਤੇ ਆ। ਸਾਡਾ ਸਭ ਤੋਂ ਵੱਡਾ ਧਰਮ ਇਨਸਾਨੀਅਤ ਦਾ ਹੀ ਹੈ, ਇਨਸਾਨੀਅਤ ਸਾਡੀ ਧਰਮ ਹੋਣਾ ਚਾਹੀਦਾ ਬਸ।

0: ਮਿਹਰਬਾਨੀ ਆ, ਖੁਸ਼ ਰਹੋ, ਆਬਾਦ ਰਹੋ। ਮੈਨੂੰ ਸਭ ਤੋਂ ਫਿਰ ਸਾਰੇ ਬਠਿੰਡੇ ਸ਼ਹਿਰ ਦੇ ਲੋਕਾਂ ਨੂੰ ਉਹਨਾਂ ਵਾਸਤੇ ਤੰਦਰੁਸਤੀ ਦੁਆ ਮੰਗਦਾ, ਰੱਬ ਤਾਲਾ ਬਾਬਾ ਹਜਰਤ ਸਿੰਘ ਦੀ ਦੁਆ ਨਾਲ, ਬਾਬਾ ਗੁਰਦੁਆਰਾ ਸਾਹਿਬ ਦੀ ਬਰਕਤ ਨਾਲ ਇਹਨਾਂ ਨੂੰ ਬਰਕਤਾਂ ਦੇਵੇ, ਖੁਸ਼ੀਆਂ ਦੇਵੇ, ਸਭ ਦੇ ਪਬਲਿਕ ਤੇ, ਸਭ ਦੇ ਲੋਕ ਤੇ, ਦੁਨੀਆਂ ਤੇ ਰਹਿਮ ਕਰੇ ਰੱਬ।
1: ਧੰਨਵਾਦ।

0: ਨਤਮਸਤਕ ਹੋਣ ਆਈ ਹੋਈ ਹੈ। ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਵਣ ਦਾ ਇੱਕ ਸੰਘਣਾ ਦਰਖਤ ਜਿਹੜਾ ਹੈ ਉਹ ਸਾਨੂੰ ਨਜ਼ਰ ਆਉਂਦਾ ਹੈ। ਨਿਸ਼ਾਨ ਸਾਹਿਬ ਅੱਗੇ ਸੰਗਤਾਂ ਨਤਮਸਤਕ ਹੋ ਰਹੀਆਂ ਨੇ, ਨਾਲ ਹੀ ਦਰਬਾਰ ਸਾਹਿਬ ਸਾਨੂੰ ਨਜ਼ਰ ਆਉਂਦਾ ਹੈ। ਦਰਬਾਰ ਸਾਹਿਬ ਦੇ ਨਾਲ ਹੀ ਦੀਵਾਨ ਹਾਲ ਅਤੇ ਨਾਲ ਹੀ ਗੁਰੂ ਕੇ ਲੰਗਰ ਜਿਹੜੇ ਆ ਉਹ ਅਟੁੱਟ ਵਰਤਾਏ ਜਾ ਰਹੇ ਨੇ। ਬਠਿੰਡਾ ਦੇ ਇਤਿਹਾਸਿਕ ਸਥਾਨਾਂ ਦੇ ਵਿੱਚੋਂ ਇੱਕ ਇਹ ਖਾਸ ਇਤਿਹਾਸਿਕ ਗੁਰਦੁਆਰਾ ਗੁਰਦੁਆਰਾ ਹਾਜੀ ਰਤਨ ਪਾਤਸ਼ਾਹੀ ਦਸਵੀਂ ਹੈ। ਦਰਬਾਰ ਸਾਹਿਬ ਦੇ ਅੰਦਰ ਇਸ ਵੇਲੇ ਦੀਵਾਨ ਸਜੇ ਹੋਏ ਨੇ, ਕਵਿਸ਼ਰੀ ਜਿਹੜੀ ਹੈ ਉਹ ਸੁਣਵਾਈ ਜਾ ਰਹੀ ਹੈ। ਆਓ ਤੁਹਾਨੂੰ ਸੁਣਵਾਉਂਦੇ ਹਾਂ ਇਹ ਕਵਿਸ਼ਰੀ।
1: ਕਾਂਚੀ ਤੇ ਹੀ ਸਾਡਾ ਮੱਕਾ ਏ, ਅਸਾਂ ਕੀਤੀ ਅਰਦਾਸ ਦੇਣੇ ਹੱਥ ਕੇਸ ਵਾਸ, ਅਸਾਂ ਕੀਤੀ ਅਰਦਾਸ ਦੇਣੇ ਹੱਥ ਕੇਸ ਵਾਸ, ਅਪਮਾਨ ਨਹੀਂ ਡਰਾ ਵਿਸਾਰਨਾ, ਸਿੱਖ ਗੁਰਾਂ ਦੇ ਦੁਆਰੇ ਉੱਤੋਂ ਵਾਰਨਾ, ਸਿੰਘੋ ਵੀ ਸਿੱਖ ਗੁਰਾਂ ਦੇ ਦੁਆਰੇ ਉੱਤੋਂ ਵਾਰਨਾ, ਸਿੱਖ ਗੁਰਾਂ ਦੇ ਦੁਆਰੇ ਉੱਤੋਂ ਵਾਰਨਾ, ਸਿੰਘੋ ਵੀ ਸਿੱਖ ਗੁਰਾਂ ਦੇ ਦੁਆਰੇ ਉੱਤੋਂ ਵਾਰਨਾ। ਗੁਰੂ ਤਾਮਾ ਵਿੱਚ ਪਾਪੀ ਪਾਪ ਨੇ ਕਮਾਮ ਦੇ, ਪੀਂਦੇ ਨੇ ਸ਼ਰਾਬ ਮਾਸ ਬੰਦਿਆਂ ਦਾ ਖਾਮ ਦੇ, ਗੁਰੂ ਤਾਮਾ ਵਿੱਚ ਪਾਪੀ ਪਾਪ ਨੇ ਕਮਾਮ ਦੇ, ਪੀਂਦੇ ਨੇ ਸ਼ਰਾਬ ਮਾਸ ਬੰਦਿਆਂ ਦਾ।

ਸਰੋਤਿਓ, ਇਸ ਵੇਲੇ ਅਸੀਂ ਮੌਜੂਦ ਹਾਂ ਗੁਰਦੁਆਰਾ ਹਾਜੀ ਰਤਨ ਪਾਤਸ਼ਾਹੀ 10ਵੀਂ ਤੇ ਇੱਥੇ ਅੱਜ ਜਿਸ ਦਿਨ ਅਸੀਂ ਇਸ ਪ੍ਰੋਗਰਾਮ ਨੂੰ ਰਿਕਾਰਡ ਕਰ ਰਹੇ ਹਾਂ ਮੱਸਿਆ ਹੋਣ ਕਰਕੇ ਸੰਗਤ ਕਾਫੀ ਵੱਡੀ ਤਾਦਾਦ ਦੇ ਵਿੱਚ

0: ਚੀਚੇ ਗੁਰਾਂ ਦੇ ਦੁਆਰੇ ਉੱਤੋਂ ਬਾਰ ਨਾ ਤਿੰਗੋ ਵੀ ਚੀਚ ਗੁਰਾਂ ਦੇ ਦੁਆਰੇ ਉੱਤੋਂ ਬਾਰ ਨਾ ਚੀਚੇ ਗੁਰਾਂ ਦੇ ਦੁਆਰੇ ਉੱਤੋਂ ਬਾਰ ਨਾ ਤਿੰਗੋ ਵੀ ਚੀਚ ਗੁਰਾਂ ਦੇ ਦੁਆਰੇ ਉੱਤੋਂ ਬਾਰ ਨਾ
1: ਤਾਂ ਉਸ ਵੇਲੇ ਕੀ ਹੋਇਆ ਸਰਦਾਰ ਲਛਮਣ ਸਿੰਘ ਗਿਆ ਆਸਾ ਦੀ ਬਾਹਰ ਲਾਈ ਹੈ ਆਸਾ ਦੀ ਬਾਹਰ ਲਾ ਕੇ ਗੁਰਬਾਣੀ ਦਾ ਵਾਕ ਅਰਦਾਸ ਹੋਣ ਤੋਂ ਬਾਅਦ ਮੂੰਹ ਵਿੱਚ ਗੁਰਬਾਣੀ ਦਾ ਵਾਕ ਲੈਣਾ ਹੀ ਸ਼ੁਰੂ ਕੀਤਾ ਸੀ ਕਿ ਕਰ ਕਰਕੇ ਪਾਪੀਆਂ ਨੇ ਗੋਲੀਆਂ ਦੇ ਬਾਦਸ਼ਾਹ
0: ਖਾਲਸੇ ਗੁਰੂ ਦੇ ਲੱਗੇ ਵਾਕ ਲੈਣ ਜੀ ਉਪਰੋਂ ਸਿੰਘਾਂ ਨੂੰ ਪੈ ਗਈ ਮੌਤ ਲੈਣ ਜੀ ਖਾਲਸੇ ਗੁਰੂ ਦੇ ਲੱਗੇ ਵਾਕ ਲੈਣ ਜੀ ਉਪਰੋਂ ਸਿੰਘਾਂ ਨੂੰ ਪੈ ਗਈ ਮੌਤ ਲੈਣ ਜੀ ਜਾਲਮਾਂ ਦੇ ਤਿਥੀ ਬਦੁੱਖਾਂ ਪੱਕੀਆਂ ਜਾਲਮਾਂ ਦੇ ਤਿਥੀ ਬਦੁੱਖਾਂ ਪੱਕੀਆਂ ਮੰਦੀਆਂ ਦੀ ਲੀਲਾਂ ਸੀ ਦਿਲਾਂ ਚ ਰੱਖੀਆਂ ਵੀ ਸਿੰਘੋ ਮੰਦੀਆਂ ਦੀ ਲੀਲਾਂ ਸੀ ਦਿਲਾਂ ਚ ਰੱਖੀਆਂ ਜਾਲਮ ਬਦੁੱਖਾਂ ਦੇ ਸੀ ਕੋਲੇ ਨੱਪਦੇ ਵਾਹਿਗੁਰੂ ਆਏ ਗੁਰੂ ਸਿੰਘ ਜਪਦੇ ਜਾਲਮ ਦੁੱਖਾਂ ਦੇ ਸੀ ਘੋੜੇ ਨੱਪਦੇ ਵਾਹਿਗੁਰੂ ਆਏ ਗੁਰੂ ਸਿੰਘ ਜਪਦੇ ਤਿੱਕ ਤਿੱਕ ਸੀਨਿਆਂ ਚੋਂ ਨਜੇ ਵੱਜਦੇ ਖਾਲਸੇ ਮੈਦਾਨ ਚੋਂ ਕਦੇ ਨੀ ਭੱਜਦੇ ਵੀ ਸਿੰਘੋ

0: ਗੁਰਦੁਆਰਾ ਹਾਜੀ ਰਤਨ ਪਾਤਸ਼ਾਹੀ ਦਸਵੀਂ ਇਤਿਹਾਸ ਬਾਰੇ ਦੱਸਦੇ ਹਾਂ। ਗਿਆਨੀ ਗੁਰੂ ਭਜਨ ਸਿੰਘ ਜੀ ਨੇ ਆਖਿਆ ਕਿ
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਹਿਬ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ। 1706 ਈਸਵੀ ਨੂੰ 21 ਜੂਨ ਨੂੰ ਸਤਿਗੁਰੂ ਜੀਆਂ ਨੇ ਬਠਿੰਡੇ ਦੇ ਵਿੱਚ ਚਰਨ ਪਾਏ। ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਦੋਂ ਇਸ ਸਮੇਂ ਬਠਿੰਡੇ ਪਹੁੰਚੇ ਤਾਂ ਗੁਰਦੁਆਰਾ ਜਿੱਥੇ ਹਾਜੀ ਰਤਨ ਸਾਹਿਬ ਹੈ, ਇੱਥੇ ਇੱਕ ਹਾਜੀ ਨਾਮ ਦਾ ਜੋ ਫਕੀਰ ਰਹਿੰਦਾ ਸੀ, ਅਤੇ ਸਤਿਗੁਰੂ ਜੀਆਂ ਨੇ ਉਹਨਾਂ ਨੂੰ ਬੁਲਾ ਕੇ ਉਹਨਾਂ ਨਾਲ ਬਚਨ ਬਲਾਸ ਕੀਤੇ, ਅਤੇ ਸਤਿਗੁਰੂ ਜੀਆਂ ਨੇ ਉਹਨਾਂ ਨੇ ਸਤਿਗੁਰੂ ਜੀ ਦੇ ਬਚਨ ਸਰਵਣ ਕਰਕੇ ਜੋ ਆਪਣਾ ਆਪ ਸਤਿਗੁਰੂ ਜੀ ਨੂੰ ਭੇਟਾ ਕਰਕੇ ਜੋ ਜੀਵਨ ਤੋਂ ਮੁਕਤੀ ਪ੍ਰਾਪਤ ਕੀਤੀ। ਸਤਿਗੁਰੂ ਜੀਆਂ ਨੇ ਫਿਰ ਉਹਨਾਂ ਤੋਂ ਖੁਸ਼ ਹੋ ਕੇ ਇਸ ਸਥਾਨ ਦਾ ਨਾਮ ਗੁਰਦੁਆਰਾ ਹਾਜੀ ਰਤਨ ਸਾਹਿਬ ਰੱਖਿਆ। ਇੱਥੇ ਬਠਿੰਡੇ ਦੀ ਸੰਗਤ ਨੂੰ ਜਦੋਂ ਪਤਾ ਲੱਗਾ ਕਿ ਸਤਿਗੁਰੂ ਜੀ ਇਹਨਾਂ ਸਥਾਨਾਂ 'ਤੇ ਆਏ ਹਨ, ਅਤੇ ਸਤਿਗੁਰੂ ਜੀਆਂ ਨੇ ਸੰਗਤਾਂ ਨੂੰ ਜੋ ਉਪਦੇਸ਼ ਕੀਤਾ, ਸੰਗਤਾਂ ਨੇ ਸਤਿਗੁਰੂ ਜੀਆਂ ਦੇ ਚਰਨਾਂ ਨੂੰ ਪਰਸਿਆ ਅਤੇ ਖੁਸ਼ੀਆਂ ਪ੍ਰਾਪਤ ਕੀਤੀਆਂ, ਅਤੇ ਨਾਲ ਹੀ ਬੇਨਤੀ ਕੀਤੀ ਕਿ ਸਤਿਗੁਰੂ ਜੀ ਇੱਥੇ ਥੋੜ੍ਹੇ ਹੀ ਜੋ ਦੂਰੀ 'ਤੇ ਗੁਰਦੁਆਰਾ ਕਿਲ੍ਹਾ ਮੁਬਾਰਕ ਸਾਹਿਬ ਹੈ ਸਤਿਗੁਰੂ ਜੀ, ਉੱਥੇ ਵੀ ਸੰਗਤ ਨੂੰ ਜਾ ਕਰਕੇ ਨਿਹਾਲ ਕਰੋ, ਉਸ ਸਥਾਨ ਨੂੰ ਵੀ ਪਵਿੱਤਰ ਕਰੋ। ਅਤੇ ਇਸ ਤੋਂ ਬਾਅਦ ਸਤਿਗੁਰੂ ਜੀ ਗੁਰਦੁਆਰਾ ਕਿਲ੍ਹਾ ਮੁਬਾਰਕ ਸਾਹਿਬ ਪਹੁੰਚੇ, ਅਤੇ ਉੱਥੇ ਜਾ ਕਰਕੇ ਸਤਿਗੁਰੂ ਜੀ ਨੇ ਸੰਗਤਾਂ ਨੂੰ ਪੁੱਛਿਆ ਕਿ ਸੰਗਤ ਜੀ ਕਿਸੇ ਨੂੰ ਕੋਈ ਇਸ ਸਥਾਨ 'ਤੇ ਪਰੇਸ਼ਾਨੀ ਤਾਂ ਨਹੀਂ? ਅਤੇ ਸੰਗਤ ਨੇ ਬੇਨਤੀ ਕੀਤੀ ਕਿ ਸਤਿਗੁਰੂ ਇਸ ਕਿਲ੍ਹੇ ਦੇ ਵਿੱਚ ਇੱਕ ਦੇਹ ਰਹਿੰਦਾ ਹੈ ਜੋ ਲੋਕਾਂ ਦੇ ਘਰ ਢਾਹ ਦਿੰਦਾ, ਸਤਿਗੁਰੂ ਜੀ ਕਿਰਪਾ ਕਰੋ ਉਸ ਦੇਹ ਤੋਂ ਛੁਟਕਾਰਾ ਦਵਾਓ। ਅਤੇ ਸਤਿਗੁਰੂ ਜੀਆਂ ਨੇ ਉਸ ਦੇਹ ਨੂੰ ਆਪਣੇ ਕੋਲੇ ਸੱਦਿਆ ਅਤੇ ਕਿਹਾ, ਭਾਈ

0: ਤੂੰ ਕਿਉਂ ਇਹਨਾਂ ਸੰਗਤਾਂ ਦੇ ਇਹਨਾਂ ਸੇਵਕਾਂ ਦੇ ਘਰ ਢਾ ਦਿੰਦਾ? ਤੇ ਉਸ ਦੇਹ ਨੇ ਕਿਹਾ, ਸਤਿਗੁਰੂ ਜੀ, ਮੈਂ ਕਾਫੀ ਸਮੇਂ ਤੋਂ ਭੁੱਖਾ ਹਾਂ, ਮੇਰੀ ਜਿਹੜੀ ਭੁੱਖ ਹੈ ਉਹ ਖਤਮ ਕਰੋ, ਮੈਨੂੰ ਤ੍ਰਿਪਤੀ ਦਿਵਾਓ। ਫਿਰ ਸਤਿਗੁਰੂ ਜੀਆਂ ਨੇ ਭਾਈ ਮਹਿਲਾਗਰ ਸਿੰਘ ਦੇ ਨਾਮ ਨੂੰ ਸਿੱਖ ਨੂੰ ਭੇਜਿਆ। ਇੱਥੇ ਇੱਕ ਨੇੜੇ ਨੱਤ ਬਗੇਰ ਪਿੰਡ ਹੈ, ਉੱਥੇ ਜੋ ਸਾਰੇ ਪਿੰਡਾਂ ਦਾ, ਕੁਝ ਪਿੰਡਾਂ ਦਾ ਜੋ ਝੋਟਾ ਛੱਡਿਆ ਹੋਇਆ ਸੀ, ਉਸ ਨੂੰ ਮੰਗਾਉਣ ਵਾਸਤੇ ਸਤਿਗੁਰੂ ਜੀਆਂ ਨੇ ਭਾਈ ਮਹਿਲਾਗਰ ਸਿੰਘ ਨੂੰ ਭੇਜਿਆ। ਉਹ ਮਹਿਲਾਗਰ ਸਿੰਘ ਝੋਟਾ ਲੈ ਕੇ ਆਇਆ ਤੇ ਮਹਿਲਾਗਰ ਸਿੰਘ ਨੂੰ ਕਿਹਾ ਕਿ ਭਾਈ ਇਸ ਝੋਟੇ ਨੂੰ ਇੱਕੋ ਵਾਰ ਦੇ ਨਾਲ ਇਹਦਾ ਮਬਲ ਇਹਨੂੰ ਝਟਕਾ ਦਿਓ। ਫਿਰ ਸਤ ਸੰਗਤ ਜੀ, ਉਹ ਭਾਈ ਮਹਿਲਾਗਰ ਸਿੰਘ ਨੇ ਤੇਗ ਦੇ ਨਾਲ ਇੱਕੋ ਝਟਕੇ ਨਾਲ ਉਸ ਝੋਟੇ ਨੂੰ ਝਟਕਾਇਆ ਤੇ ਉਸ ਦੇਹ ਨੇ ਆਪਣੀ ਜਿਹੜੀ ਭੁੱਖ ਹੈ ਤ੍ਰਿਪਤ ਕੀਤੀ। ਤੇ ਸਤਿਗੁਰੂ ਜੀ ਨੇ ਕਿਹਾ ਕਿ ਭਾਈ ਤੂੰ ਸਰਹੰਦ ਵੱਲ ਚਲੇ ਜਾ, ਉੱਥੇ ਤੇਰੀ ਲੋੜ ਹੈ। ਫਿਰ ਉਹ ਦੇਹ ਕਿਲੇ ਨੂੰ ਛੱਡ ਕਰਕੇ ਸਰਹੰਦ ਵੱਲ ਚਲਾ ਜਾਂਦਾ ਹੈ। ਫਿਰ ਸਤਿਗੁਰੂ ਜੀਆਂ ਦੇ ਚਰਨਾਂ ਦੀ ਸੰਗਤ ਓਟ ਲੈਂਦੀ ਹੈ ਤੇ ਸਤਿਗੁਰੂ ਜੀ ਦਾ ਧੰਨਵਾਦ ਕਰਦੀ ਹੈ। ਤੇ ਸਤਿਗੁਰੂ ਜੀ ਫਿਰ ਸੰਗਤ ਨੂੰ ਕਹਿੰਦੇ ਕਿ ਭਾਈ ਇੱਥੇ ਸਦਾ ਹੀ ਜੋ ਨਾਮ ਜਪ ਕੇ ਸਿਮਰਨ ਕਰਕੇ ਲਾਹਾ ਪ੍ਰਾਪਤ ਕਰੋ। ਜਿਹੜਾ ਵੀ ਇਹਨਾਂ ਸਥਾਨਾਂ ਤੇ ਹਾਜ਼ਰੀ ਭਰੇਗਾ, ਉਹਨਾਂ ਦੀਆਂ ਮਨ ਦੀਆਂ ਭਾਵਨਾਵਾਂ ਕਾਮਨਾਵਾਂ ਸੰਪੂਰਨ ਹੋਣਗੀਆਂ। ਗੁਰਦੁਆਰਾ ਹਾਜ਼ਰ ਰਤਨ ਸਾਹਿਬ ਦੇ ਜੋ ਸਾਹਮਣੇ ਇੱਕ ਵਣ ਦਾ ਦਰਖਤ ਹੈ, ਜਦੋਂ ਸਤਿਗੁਰੂ ਜੀ ਇਹਨਾਂ ਸਥਾਨਾਂ ਤੇ ਆਏ ਸਨ ਤੇ ਇਹ ਵਣ ਦੇ ਦਰਖਤ ਦੇ ਨਾਲ ਸਤਿਗੁਰੂ ਜੀ ਨੇ ਘੋੜਾ ਬੰਨਿਆ ਤੇ ਇੱਥੇ ਫਿਰ ਸੰਗਤਾਂ ਨੇ ਸਤਿਗੁਰੂ ਜੀ ਦੇ ਆ ਕੇ ਦਰਸ਼ਨ ਕੀਤੇ। ਸੋ ਬੇਨਤੀ ਹੈ ਕਿ ਇੱਥੇ ਜ਼ਰੂਰ ਸੰਗਤ ਜੀ ਜਦੋਂ ਵੀ ਬਠਿੰਡੇ ਵੱਲ ਆਓ, ਇਹਨਾਂ ਸਥਾਨਾਂ ਤੇ ਪਹੁੰਚ ਕਰਕੇ ਹਾਜ਼ਰੀਆਂ ਲਵਾ ਕੇ ਸਤਿਗੁਰੂ ਜੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਗੁਰਦੁਆਰਾ ਹਾਜ਼ੀ ਰਤਨ ਸਾਹਿਬ ਜਿੱਥੇ ਸਰੋਵਰ ਬਣਿਆ ਹੈ, ਸੰਗਤ ਅਨੇਕਾਂ ਸੰਗਤਾਂ ਮੱਸਿਆ ਦੇ ਆ ਕੇ ਸੰਗਰਾਂਦ ਦਿਹਾੜੇ ਤੇ ਆ ਕਰਕੇ, ਅੱਜ ਵੀ ਜਿਵੇਂ ਮੱਸਿਆ ਦਾ ਦਿਹਾੜਾ ਆਪ ਦੇਖ ਹੀ ਰਹੇ ਹੋ ਕਿ ਕਾਫੀ ਵੱਡੀ ਤਾਦਾਦ ਦੇ ਵਿੱਚ ਸੰਗਤ ਆ ਕੇ ਨਮਸਕਾਰ ਕਰਕੇ ਜੋ ਲਾਹੇ ਪ੍ਰਾਪਤ ਕਰ ਰਹੀ ਹੈ। ਸੋ ਸੰਗਤ ਨੂੰ ਬੇਨਤੀ ਹੈ ਕਿ ਭਾਈ ਜਦੋਂ ਵੀ ਇੱਧਰ ਬਠਿੰਡੇ ਵੱਲ ਆਵੋ, ਦੋ ਸਥਾਨ ਚਰਨ ਛੋ ਸਥਾਨ ਹਨ, ਗੁਰਦੁਆਰਾ ਹਾਜ਼ੀ ਰਤਨ ਸਾਹਿਬ ਤੇ ਗੁਰਦੁਆਰਾ ਕਿਲ੍ਹਾ ਮੁਬਾਰਕ, ਇੱਥੇ ਆ ਕਰਕੇ ਸਤਿਗੁਰੂ ਜੀ ਦੇ ਦਰਸ਼ਨ ਦੀਦਾਰੇ ਕਰਕੇ ਤੇ ਇਸ਼ਨਾਨ ਕਰਕੇ ਲਾਹੇ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੋ ਸੰਗਤਾਂ ਜਿਹੜੀਆਂ ਨੇ ਗੁਰਦੁਆਰਾ ਹਾਜ਼ੀ ਰਤਨ ਪਾਤਸ਼ਾਹੀ ਦਸਵੀਂ ਵਿਖੇ ਬਣੇ ਇਸ ਸਰੋਵਰ ਦੇ ਵਿੱਚ ਨਹਾ ਕੇ ਸੁੱਚੇ ਇਸ਼ਨਾਨ ਕਰਕੇ ਮੱਥਾ ਟੇਕਦੀਆਂ ਨਜ਼ਰ ਆਈਆਂ ਸਾਨੂੰ। ਸੰਗਤਾਂ ਵੱਡੀ ਤਾਦਾਦ ਦੇ ਵਿੱਚ ਇੱਥੇ ਨਤਮਸਤਕ ਹੋ ਰਹੀਆਂ ਨੇ, ਕਿਉਂਕਿ ਜਿਸ ਦਿਨ ਅਸੀਂ ਇਹ ਰਿਕਾਰਡਿੰਗ ਕਰ ਰਹੇ ਹਾਂ ਇਹ ਮੱਸਿਆ ਦਾ ਦਿਨ ਹੈ। ਸੰਗਤ ਦੇ ਵਿੱਚ ਹੀ ਨਤਮਸਤਕ ਹੋਣ ਪਹੁੰਚੇ ਭਾਈ ਸੁਖਮੰਦਰ ਸਿੰਘ ਜੀ ਸਾਨੂੰ ਦੱਸ ਰਹੇ ਨੇ ਕਿ
2: ਮੱਸਿਆ ਦਾ ਦਿਹਾੜਾ ਜੀ, ਸੌ ਵਾਰੀ ਮੱਸਿਆ, ਇਹਨੂੰ ਬਹੁਤ ਚੰਗਾ ਸਮਝਦੇ ਹੈ, ਬਹੁਤ ਸੰਗਤ ਆਈ ਹੈ ਅਤੇ ਉਹਦਾ ਕਰਕੇ ਦਰਸ਼ਨ ਕਰਨ ਆਏ ਅਸੀਂ ਜੀ। ਅਤੇ ਜਾਣੇ ਬਹੁਤ ਪ੍ਰਬੰਧ ਹੈ, ਵਧੀਆ ਇੱਥੇ ਪ੍ਰਬੰਧ ਹੈਗੇ ਅਤੇ ਗ੍ਰੰਥੀ ਸਿੰਘ ਵੀ ਚੰਗੇ ਆ ਜੀ।
1: ਤੁਸੀਂ ਕਿੱਥੋਂ ਆਏ ਹੋ?
2: ਅਸੀਂ ਬਠਿੰਡੇ ਤੋਂ ਹੀ ਆਏ ਜੀ, ਖੁਦ ਹੀ ਇੱਥੇ ਬਠਿੰਡੇ ਰਹਿੰਦੇ ਹਾਂ ਜੀ। ਹਾਂ, ਅਤੇ ਜਾਣੇ ਇੱਥੇ ਬਹੁਤ ਸੁੱਖਾਂ ਵੀ ਪੂਰੀਆਂ ਹੁੰਦੀਆਂ।
1: ਤੁਸੀਂ ਅਕਸਰ ਹੀ ਆਉਂਦੇ ਰਹਿੰਦੇ
2: ਹੈ ਜੀ?
1: ਅਕਸਰ ਆਉਂਦੇ ਰਹਿੰਦੇ?
2: ਹਾਂ ਜੀ, ਆਉਂਦੇ ਰਹਿੰਦੇ ਹਾਂ ਅਸੀਂ, ਜਿੱਦੇ ਕਿਤੇ ਟਾਈਮ ਲੱਗਦਾ ਉੱਦੇ ਆਉਂਦੇ ਹਾਂ। ਹਾਂ, ਅਤੇ ਜੋ ਵੀ ਕੋਈ ਮਨ ਦੀ ਭਾਵਨਾ ਹੁੰਦੀ ਹੈ ਪੂਰੀ ਹੁੰਦੀ ਹੈ ਇੱਥੇ ਜੀ।

0: ਦਰਗਾਹ ਬਾਬਾ ਹਾਜੀ ਰਤਨ ਅਤੇ ਗੁਰਦੁਆਰਾ ਹਾਜੀ ਰਤਨ ਪਾਤਸ਼ਾਹੀ ਦਸਵੀਂ ਵਿਖੇ ਆਕਾਸ਼ਵਾਣੀ ਬਠਿੰਡਾ ਲੈ ਕੇ ਗਿਆ। ਮੈਨੂੰ ਮਨਦੀਪ ਰਜੌਰਾ ਨੂੰ ਦਿਓ ਇਜਾਜ਼ਤ, ਨਮਸਕਾਰ।
1: ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਯੁਵਾਨੀ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸੀ ਸ੍ਰੀ ਮਨਦੀਪ ਰਜੌਰਾ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ ਠੀਕ 7 ਵਜੇ ਰੀਲੇਅ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ, ਅਤੇ 7:10 ਤੇ ਤੁਸੀਂ ਸੁਣੋਗੇ ਵਿਸ਼ੇਸ਼ ਪ੍ਰੋਗਰਾਮ ਭਾਰਤ ਸਰਕਾਰ ਦੇ 12 ਸਾਲਾਂ ਨੂੰ ਸਮਰਪਿਤ।
2: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ 'ਚ PM ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਤਹਿਤ 2,400 ਕਰੋੜ ਰੁਪਏ ਦੀ ਰਾਸ਼ੀ ਵੰਡੀ। ਪੰਜਾਬ 'ਚ ਪ੍ਰੋਗਰਾਮ 6 ਥਾਵਾਂ 'ਤੇ ਕਰਵਾਇਆ ਗਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ, ਭਾਰਤ ਦਾ ਰੱਖਿਆ ਉਤਪਾਦਨ ਲਗਾਤਾਰ ਵੱਧ ਕੇ 1,78,000 ਕਰੋੜ ਰੁਪਏ ਤੋਂ ਵੱਧ ਹੋਇਆ। ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਦਹਿਸ਼ਤਗਰਦੀ ਦੇ ਮੁੱਦੇ ਉੱਤੇ ਪਾਕਿਸਤਾਨ ਦੀ ਸਖ਼ਤ ਆਲੋਚਨਾ ਕੀਤੀ। ਰਾਸ਼ਟਰੀ ਮਹਿਲਾ ਕਮਿਸ਼ਨ ਨੇ ਕੰਮ ਵਾਲੀ ਥਾਂ ਤੇ ਮਹਿਲਾਵਾਂ ਦੇ ਜਿਨਸੀ ਸ਼ੋਸ਼ਣ ਐਕਟ 2013 ਤਹਿਤ ਵਿਆਪਕ ਉਪਾਵਾਂ ਨੂੰ ਤੁਰੰਤ ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਮੰਗ ਕਰਦਿਆਂ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇੱਕ ਸਲਾਹ ਜਾਰੀ ਕੀਤੀ ਅਤੇ ਭਾਰਤ ਦੀ ਅਸ਼ਮਿਤਾ ਚਾਲੀਹਾ ਚੀਨ 'ਚ ਮਕਾਊ ਓਪਨ ਬੈਡਮਿੰਟਨ ਦੇ ਮਹਿਲਾ ਸਿੰਗਲ ਤੇ ਸੈਮੀਫਾਈਨਲ ਵਿੱਚ ਪਹੁੰਚੀ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ 'ਚ ਵਿਗਿਆਨ ਭਵਨ ਵਿਖੇ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਤਹਿਤ ਸਿੱਧੇ ਲਾਭ ਤਬਾਦਲੇ ਰਾਹੀਂ ਕਰੀਬ 2,400 ਕਰੋੜ ਰੁਪਏ ਦੀ ਰਾਸ਼ੀ ਤਕਸੀਮ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ,
3: ਪ੍ਰਧਾਨਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਕੇ ਸਹਿਯੋਗ ਸੇ ਅਬ ਤੱਕ ਕਰੀਬ 70 ਲੱਖ ਜੌਬ ਸਿਰਜਿਤ ਹੋਈ ਹੈ। ਕਰੀਬ 20 ਲੱਖ ਯੁਵਾ ਆਪਣੀ ਪਹਿਲੀ ਨੌਕਰੀ ਕੇ 6 ਮਹੀਨੇ ਪੂਰੇ ਵੀ ਕਰ ਚੁੱਕੇ ਹੈ। 2,000 ਕਰੋੜ ਰੁਪਏ ਸੇ ਅਧਿਕ ਕੀ ਰਾਸ਼ੀ ਸੀਧੇ ਉਨਕੇ ਬੈਂਕ ਖਾਤੋਂ ਮੇਂ ਪਹੁੰਚੀ ਹੈ। ਯਹ ਰਾਸ਼ੀ ਕੇਵਲ ਆਰਥਿਕ ਸਹਾਇਤਾ ਨਹੀਂ ਹੈ, ਯਹ ਉਨਕੇ ਪਰਿਸ਼ਰਮ ਕਾ ਸਨਮਾਨ ਹੈ।
2: ਇਸ ਤੋਂ ਪਹਿਲਾਂ ਸ੍ਰੀ ਮੋਦੀ ਨੇ ਵਿਗਿਆਨ ਭਵਨ ਵਿਖੇ ਕੁਝ ਨੌਜਵਾਨਾਂ ਨਾਲ ਗੱਲਬਾਤ ਵੀ ਕੀਤੀ। ਇਹ ਪ੍ਰੋਗਰਾਮ ਦੇਸ਼ ਭਰ ਵਿੱਚ 200 ਥਾਵਾਂ ਤੇ ਸਿੱਧਾ ਪ੍ਰਸਾਰਿਤ ਕੀਤਾ ਗਿਆ, ਜਿੱਥੇ ਰਾਸ਼ੀ ਦੀ ਵੰਡ ਕੀਤੀ ਗਈ। ਪੰਜਾਬ 'ਚ ਪ੍ਰੋਗਰਾਮ ਪਟਿਆਲਾ, ਸੰਗਰੂਰ, ਲੁਧਿਆਣਾ EPFO ਜਲੰਧਰ, ਅੰਮ੍ਰਿਤਸਰ ਤੇ ਬਟਾਲਾ EPFO ਦਫ਼ਤਰਾਂ ਸਮੇਤ 6 ਥਾਵਾਂ ਤੇ ਕਰਵਾਇਆ ਗਿਆ। ਇਸ ਮੌਕੇ 2 ਵੱਖ ਵੱਖ ਸ਼੍ਰੇਣੀਆਂ ਤਹਿਤ 16,417 ਮੁਲਾਜ਼ਮਾਂ ਤੇ 1,256 ਮਾਲਕਾਂ 'ਚ ਕਰੀਬ 9 ਕਰੋੜ ਤੋਂ ਵੱਧ ਰੁਪਏ ਦੀ ਰਕਮ ਵੰਡੀ ਗਈ। ਇਹ ਵੰਡ EPRO ਚੰਡੀਗੜ੍ਹ EPFO ਦਫ਼ਤਰ ਵਿਖੇ ਵੀ ਕੀਤੀ ਗਈ। ਇਹ ਵੰਡ ਇਸ ਯੋਜਨਾ ਨੂੰ ਲਾਗੂ ਕਰਨ ਵਿੱਚ ਮੀਲ ਪੱਥਰ ਹੈ, ਜੋ ਭਾਰਤ ਸਰਕਾਰ ਦੀ ਰੋਜ਼ਗਾਰ ਨੂੰ ਉਤਸ਼ਾਹ ਦੇਣ ਸਬੰਧੀ ਪ੍ਰਮੁੱਖ ਯੋਜਨਾ ਹੈ, ਜਿਸ ਦਾ ਉਦੇਸ਼ ਨੌਕਰੀਆਂ ਦੀ ਸਿਰਜਣਾ ਨੂੰ ਤੇਜ਼ ਕਰਨਾ, ਬਾਕਾਇਦਾ ਰੁਜ਼ਗਾਰ ਨੂੰ ਉਤਸ਼ਾਹਿਤ ਕਰਨਾ, ਰੁਜ਼ਗਾਰ ਯੋਗਤਾ ਨੂੰ ਵਧਾਉਣਾ ਅਤੇ ਵੱਖ ਵੱਖ ਖੇਤਰਾਂ 'ਚ ਇਸ ਸਮਾਜਿਕ ਸੁਰੱਖਿਆ ਕਵਰੇਜ ਦਾ ਪਸਾਰ ਕਰਨਾ ਹੈ। ਇਸ ਯੋਜਨਾ ਦੇ ਪਹਿਲਾਂ ਹੀ ਦੇਸ਼ ਭਰ ਵਿੱਚ 15 ਲੱਖ ਰੁਜ਼ਗਾਰ ਦੇ ਮੌਕੇ ਪੈਦਾ ਕਰਨ 'ਚ ਮਦਦ ਕੀਤੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਦਾ ਰੱਖਿਆ ਉਤਪਾਦਨ ਲਗਾਤਾਰ ਵੱਧ ਰਿਹਾ। ਸਾਲ 2014 'ਚ ਦੇਸ਼ ਦਾ ਰੱਖਿਆ ਉਤਪਾਦਨ 46,000 ਕਰੋੜ ਰੁਪਏ ਦਾ ਸੀ। ਪਿਛਲੇ ਵਿੱਤੀ ਸਾਲ 'ਚ ਵੱਧ ਕੇ 1,78,000 ਕਰੋੜ ਰੁਪਏ ਤੋਂ ਵੱਧ ਹੋ ਗਿਆ। ਰੱਖਿਆ ਮੰਤਰੀ ਅੱਜ ਨਾਗਪੁਰ ਦੇ ਅੰਬਾਚਰੀ ਸਥਿਤ ਯੰਤਰ ਇੰਡੀਆ ਲਿਮਟਿਡ ਵਿਖੇ 10,000 ਟਨ ਦੀ ਸਮਰੱਥਾ ਵਾਲੇ ਇੱਕ ਆਧੁਨਿਕ ਐਲੂਮੀਨੀਅਮ ਪ੍ਰੈਸ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ।
4: 2014 में हमारा डोमेस्टिक डिफेंस प्रोडक्शन मात्र 46,000 करोड़ था, लेकिन आज भारत फाइनेंशियल ईयर यानी 2025-26 का डाटा देखें तो वह अब बढ़कर रिकॉर्ड 1,78,000 करोड़ रुपए से अधिक का हो चुका है। इसके अलावा 2014 के समय भारत का जो डिफेंस एक्सपोर्ट था वह अप्रोक्सीमेटली 1,000 करोड़ था। इस समय हम अप्रोक्सीमेटली 40,000 करोड़ रुपए का हम आज एक्सपोर्ट कर रहे हैं। यह केवल आंकड़ों की वृद्धि नहीं है, बल्कि आप सबके सामर्थ्य की वृद्धि है।
2: ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਦਹਿਸ਼ਤਗਰਦੀ ਦੇ ਮੁੱਦੇ ਉੱਤੇ ਪਾਕਿਸਤਾਨ ਦੀ ਸਖ਼ਤ ਆਲੋਚਨਾ ਕੀਤੀ ਹੈ। ਭਾਰਤ ਨੇ ਕਿਹਾ ਕਿ ਪਾਕਿਸਤਾਨ ਦਹਿਸ਼ਤਗਰਦਾਂ ਨੂੰ ਪਨਾਹ ਤੇ ਸਿਖਲਾਈ ਦਿੰਦਾ ਅਤੇ ਉਨ੍ਹਾਂ ਨੂੰ ਆਪਣੇ ਹਿੱਤਾਂ ਲਈ ਵਰਤਦਾ ਹੈ। ਭਾਰਤ ਨੇ ਪਾਕਿਸਤਾਨ ਨੂੰ ਇੱਕ ਫ੍ਰੈਂਕਸਟਾਈਨ ਸਟੇਟ ਭਾਵ ਇੱਕ ਅਜਿਹਾ ਦੇਸ਼ ਦੱਸਿਆ ਜੋ ਖੁਦ ਦਹਿਸ਼ਤਗਰਦੀ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਬਾਅਦ ਵਿੱਚ ਉਸੇ ਦਾ

0: ਸ਼ਿਕਾਰ ਬਣ ਜਾਂਦਾ ਹੈ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਦੇ ਪਹਿਲੀ ਸਕੱਤਰ ਅਨੁਪਮਾ ਸਿੰਘ ਨੇ ਇਹ ਗੱਲ ਕਹੀ। ਉਹਨਾਂ ਨੇ ਇਹ ਬਿਆਨ ਉਸ ਸਮੇਂ ਦਿੱਤਾ ਜਦੋਂ ਪਾਕਿਸਤਾਨ ਤੇ ਇਸਲਾਮਿਕ ਸਹਿਯੋਗ ਸੰਗਠਨ ਨੇ ਸੰਯੁਕਤ ਰਾਸ਼ਟਰ ਵਿੱਚ ਜੰਮੂ ਕਸ਼ਮੀਰ ਦਾ ਮੁੱਦਾ ਉਠਾਇਆ। ਅਨੁਪਮਾ ਸਿੰਘ ਨੇ ਕਿਹਾ ਕਿ ਜੰਮੂ ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਸੀ, ਹੈ ਅਤੇ ਹਮੇਸ਼ਾ ਰਹੇਗਾ। ਉਹਨਾਂ ਕਿਹਾ ਕਿ ਅਸਲ ਮੁੱਦਾ ਪਾਕਿਸਤਾਨ ਵੱਲੋਂ ਗੈਰ ਕਾਨੂੰਨੀ ਤੌਰ ਤੇ ਕਬਜ਼ੇ ਵਾਲੇ ਭਾਰਤੀ ਖੇਤਰਾਂ ਨੂੰ ਵਾਪਸ ਕਰਨ ਦਾ ਹੈ। ਅਨੁਪਮਾ ਸਿੰਘ ਨੇ ਇਸ ਸਮੇਂ ਦੌਰਾਨ ਸਿੰਧੂ ਜਲ ਸੰਧੀ ਦਾ ਵੀ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਸਾਲ 1960 ਵਿੱਚ ਹੋਈ ਇਹ ਸੰਧੀ ਅੱਜ ਦੇ ਹਾਲਾਤ ਦੇ ਮੁਤਾਬਕ ਨਹੀਂ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਤੇ ਸਬਕਾ ਪ੍ਰਯਾਸ ਦੇ ਸਿਧਾਂਤਾਂ ਤੋਂ ਪ੍ਰੇਰਿਤ ਹੋ ਕੇ ਭਾਰਤ ਨੇ ਪਿਛਲੇ 12 ਸਾਲਾਂ ਵਿੱਚ ਬੇਮਿਸਾਲ ਤਰੱਕੀ ਦੇਖੀ ਹੈ। ਆਕਾਸ਼ਵਾਣੀ ਖਬਰਾਂ ਇਸ ਮੌਕੇ 12 ਸਾਲ ਵਿਸ਼ਵਾਸ ਕੇ, ਵਿਕਾਸ ਕੇ, ਜਨ ਕਲਿਆਣ ਕੇ ਪੇਸ਼ ਕਰ ਰਿਹਾ ਹੈ। ਅੱਜ ਅਸੀਂ ਉੱਤਰ ਪੂਰਬ ਚ ਬਦਲਾਅ ਲਈ ਸਰਕਾਰ ਦੇ ਮਹੱਤਵਪੂਰਨ ਕਦਮਾਂ ਬਾਰੇ ਜਾਣਕਾਰੀ ਪ੍ਰਦਾਨ ਕਰ ਰਹੇ ਹਾਂ। ਪੇਸ਼ ਹੈ ਇੱਕ ਰਿਪੋਰਟ।
1: ਨਵੇਂ ਭਾਰਤ ਵਿੱਚ ਰਾਸ਼ਟਰ ਨਿਰਮਾਣ ਦੀ ਗੱਲ ਹੋਵੇ ਅਤੇ ਉੱਤਰ ਪੂਰਬੀ ਖੇਤਰ ਨੂੰ ਨਜ਼ਰਅੰਦਾਜ਼ ਕੀਤਾ ਜਾਵੇ, ਇਹ ਸੰਭਵ ਨਹੀਂ ਹੈ। ਇੱਕ ਸਮਾਂ ਸੀ ਜਦੋਂ ਉੱਤਰ ਪੂਰਬ ਨੂੰ ਹਿੰਸਾ ਅਤੇ ਨਾਕਾਬੰਦੀ ਲਈ ਜਾਣਿਆ ਜਾਂਦਾ ਸੀ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਇਸ ਦ੍ਰਿਸ਼ ਨੂੰ ਬਦਲ ਦਿੱਤਾ ਹੈ। ਪਿਛਲੇ 12 ਸਾਲਾਂ ਵਿੱਚ ਪ੍ਰਧਾਨ ਮੰਤਰੀ ਆਪ 83 ਤੋਂ ਵੱਧ ਵਾਰ ਉੱਤਰ ਪੂਰਬੀ ਰਾਜਾਂ ਦਾ ਦੌਰਾ ਕਰ ਚੁੱਕੇ ਨੇ। ਇਸ ਦੌਰਾਨ ਦੂਰ ਦੁਰਾਡੇ ਅਤੇ ਪਹਾੜੀ ਇਲਾਕਿਆਂ ਦਾ ਦੇਸ਼ ਦੇ ਬਾਕੀ ਹਿੱਸਿਆਂ ਨਾਲ ਸੰਪਰਕ ਬਿਹਤਰ ਹੋਇਆ। ਇਸ ਨਾਲ ਸੈਰ ਸਪਾਟਾ ਉਤਸ਼ਾਹਿਤ ਹੋਇਆ ਅਤੇ ਸਥਾਨਕ ਲੋਕਾਂ ਲਈ ਆਮਦਨ ਦੇ ਨਵੇਂ ਮੌਕੇ ਪੈਦਾ ਹੋਏ ਨੇ। ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਉੱਤਰ ਪੂਰਬੀ ਖੇਤਰ 'ਚ 47,270 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਗਏ ਨੇ ਅਤੇ 46,290 ਕਿਲੋਮੀਟਰ ਤੋਂ ਵੱਧ ਦਿਹਾਤੀ ਸੜਕਾਂ ਬਣਾਈਆਂ ਗਈਆਂ ਨੇ। ਪਿਛਲੇ 12 ਸਾਲਾਂ ਵਿੱਚ 8 ਨਵੇਂ ਗ੍ਰੀਨਫੀਲਡ ਹਵਾਈ ਅੱਡੇ ਵਿਕਸਿਤ ਕੀਤੇ ਗਏ ਨੇ। 2014 ਵਿੱਚ ਉੱਤਰ ਪੂਰਬੀ ਰਾਜਾਂ ਵਿੱਚ 9 ਹਵਾਈ ਅੱਡੇ ਸਨ, ਜੋ ਹੁਣ ਵੱਧ ਕੇ 17 ਹੋ ਗਏ ਨੇ। ਉੱਤਰ ਪੂਰਬੀ ਖੇਤਰ 'ਚ 4,170 ਕਿਲੋਮੀਟਰ ਤੋਂ ਵੱਧ ਰੇਲਵੇ ਲਾਈਨਾਂ ਦਾ ਬਿਜਲੀਕਰਨ ਕੀਤਾ ਗਿਆ। ਅਰੁਣਾਚਲ ਪ੍ਰਦੇਸ਼, ਮੇਘਾਲਿਆ, ਨਾਗਾਲੈਂਡ, ਤ੍ਰਿਪੁਰਾ ਅਤੇ ਮਿਜ਼ੋਰਮ ਵਿੱਚ ਰੇਲਵੇ ਦਾ 100% ਬਿਜਲੀਕਰਨ ਪੂਰਾ ਹੋ ਚੁੱਕਾ ਹੈ। ਇਸ ਦੌਰਾਨ ਉੱਤਰ ਪੂਰਬ ਦੇ ਵਿਕਾਸ ਨੂੰ ਤੇਜ਼ ਕਰਨ ਲਈ PM ਡਿਵਾਈਨ ਯੋਜਨਾ ਤਹਿਤ ਕੁੱਲ 6,600 ਕਰੋੜ ਰੁਪਏ ਅਲਾਟ ਕੀਤੇ ਗਏ ਨੇ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਉੱਤਰ ਪੂਰਬ ਦੇ ਸਾਰੇ 8 ਰਾਜ, ਜਿਨ੍ਹਾਂ ਨੂੰ ਅਸ਼ਟ ਲਕਸ਼ਮੀ ਵੀ ਕਿਹਾ ਜਾਂਦਾ ਹੈ, ਵਿਕਾਸ ਦੀ ਨਵੀਂ ਕਹਾਣੀ ਲਿਖ ਰਹੇ ਨੇ। ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਕਾਜਲ।
0: ਸਰਵਉੱਚ ਅਦਾਲਤ ਨੇ ਅੱਜ ਫੈਸਲਾ ਸੁਣਾਇਆ ਕਿ ਤੈਅ ਫੁੱਟਪਾਥ ਤੇ ਤੁਰਨ ਦਾ ਅਧਿਕਾਰ ਇੱਕ ਮੌਲਿਕ ਅਧਿਕਾਰ ਹੈ। ਅਦਾਲਤ ਨੇ ਕਿਹਾ ਕਿ ਕਿਸੇ ਨਾਗਰਿਕ ਦਾ ਤੈਅ ਫੁੱਟਪਾਥ ਤੇ ਤੁਰਨ ਦਾ ਮੌਲਿਕ ਅਧਿਕਾਰ ਮੁੱਢ ਲੈ ਤੇ ਇਸ ਨੂੰ ਮੋਟਰ ਵਾਹਨਾਂ ਦੀ ਆਵਾਜਾਈ ਨਾਲੋਂ ਤਰਜੀਹ ਦਿੱਤੀ ਜਾਵੇਗੀ। ਅਦਾਲਤ ਨੇ ਇੱਕ ਮਹੱਤਵਪੂਰਨ ਫੈਸਲੇ ਵਿੱਚ ਕਿਹਾ ਕਿ ਇਹ ਧਾਰਾ 19 ਤਹਿਤ ਗਾਰੰਟੀ ਸ਼ੁਦਾ ਆਵਾਜਾਈ ਦੇ ਅਧਿਕਾਰ ਤੇ ਧਾਰਾ 21 ਜੀਵਨ ਤੇ ਆਜ਼ਾਦੀ ਦਾ ਅਧਿਕਾਰ ਸਮੇਤ ਹੋਰਨਾਂ ਮੌਲਿਕ ਅਧਿਕਾਰਾਂ ਦਾ ਹਿੱਸਾ ਹੈ। ਸ਼ਿਖਰਲੀ ਅਦਾਲਤ ਨੇ ਇਹ ਫੈਸਲਾ ਇੱਕ ਤੁਕਤਾਈ ਮੋਟਰ ਹਾਦਸੇ ਦੇ ਮੁਆਵਜ਼ੇ ਦੇ ਮਾਮਲੇ ਵਿੱਚ ਸੁਣਾਇਆ ਏ। ਰਾਸ਼ਟਰੀ ਮਹਿਲਾ ਕਮਿਸ਼ਨ ਨੇ ਕੰਮ ਵਾਲੀਆਂ ਥਾਵਾਂ ਤੇ ਮਹਿਲਾਵਾਂ ਦੇ ਜਿਨਸੀ ਸ਼ੋਸ਼ਣ ਐਕਟ 2013 ਤਹਿਤ ਵਿਆਪਕ ਉਪਾਵਾਂ ਨੂੰ ਤੁਰੰਤ ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਮੰਗ ਕਰਦਿਆਂ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇੱਕ ਸਲਾਹ ਜਾਰੀ ਕੀਤੀ ਹੈ। ਸਲਾਹ ਵਿੱਚ ਕਮਿਸ਼ਨ ਨੇ ਰਾਜ ਸਰਕਾਰਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੁਰੰਤ ਕਾਰਵਾਈ ਲਈ 18 ਉਪਾਵਾਂ ਦੀ ਸਿਫਾਰਿਸ਼ ਕੀਤੀ ਹੈ। ਸਲਾਹ ਵਿੱਚ ਸਰਕਾਰੀ, ਨਿੱਜੀ, ਸੰਗਠਿਤ ਤੇ ਅਸੰਗਠਿਤ ਖੇਤਰਾਂ 'ਚ ਹਰੇਕ ਕਾਰਜ ਸਥਾਨ ਨੂੰ ਐਕਟ ਦੇ ਉਪਬੰਧਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ। ਸਲਾਹ ਵਿੱਚ ਔਰਤਾਂ ਲਈ ਇੱਕ ਸੁਰੱਖਿਅਤ, ਸਮਾਵੇਸ਼ੀ ਤੇ ਲਿੰਗ ਮੁਕਤ ਕਾਰਜ ਸਥਾਨ ਚੁਗੇਤੇ ਨੂੰ ਉਤਸ਼ਾਹਿਤ ਕਰਨ ਦੀ ਮੰਗ ਵੀ ਕੀਤੀ ਗਈ ਹੈ। ਵਿਦੇਸ਼ ਮੰਤਰੀ ਡਾ. ਐਚ ਜੈਸ਼ੰਕਰ ਨੇ ਕਿਹਾ ਕਿ ਦੇਸ਼ 'ਚ ਪਾਸਪੋਰਟ ਸੇਵਾਵਾਂ ਹੁਣ ਤੇਜ਼, ਸੁਰੱਖਿਅਤ ਤੇ ਸਾਰਿਆਂ ਲਈ ਆਸਾਨੀ ਨਾਲ ਉਪਲਬਧ ਹੋ ਗਈਆਂ ਨੇ। ਨਵੀਂ ਦਿੱਲੀ 'ਚ ਖੇਤਰੀ ਪਾਸਪੋਰਟ ਅਧਿਕਾਰੀਆਂ ਦੇ ਸਾਲਾਨਾ ਸੰਮੇਲਨ 'ਚ ਉਨ੍ਹਾਂ ਆਖਿਆ ਕਿ ਪਾਸਪੋਰਟ ਸੇਵਾਵਾਂ ਹੁਣ ਦੇਸ਼ ਦੇ ਦੂਰ ਦੁਰਾਡੇ ਇਲਾਕਿਆਂ ਤੱਕ ਪਹੁੰਚ ਰਹੀਆਂ ਨੇ। ਵਿਦੇਸ਼ ਮੰਤਰੀ ਨੇ ਕਿਹਾ ਕਿ ਇਹ ਬਦਲਾਅ ਡਿਜੀਟਲ ਸ਼ਾਸਨ ਦੀ ਸਫਲਤਾ ਦਾ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਵਿਦੇਸ਼ ਨੀਤੀ ਨੇ ਦੇਸ਼ ਨੂੰ ਇੱਕ ਵਿਸ਼ਵ ਬੰਧੂ ਵਜੋਂ ਸਥਾਪਿਤ ਕੀਤਾ ਹੈ। ਇਸ ਕਾਰਨ ਭਾਰਤੀ ਪਾਸਪੋਰਟ ਨੂੰ ਦੁਨੀਆਂ ਵਿੱਚ ਸਨਮਾਨ ਤੇ ਵਿਸ਼ਵਾਸ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਦਿੱਲੀ ਹਾਈ ਕੋਰਟ ਨੇ ਐਤਵਾਰ ਨੂੰ ਹੋਣ ਵਾਲੀ ਨੀਟ UG ਦੀ ਮੁੜ ਪ੍ਰੀਖਿਆ ਤੋਂ ਪਹਿਲਾਂ ਟੈਲੀਗ੍ਰਾਮ ਦੇ ਅੰਸ਼ਕ ਤੌਰ ਤੇ ਪਾਬੰਦੀ ਲਗਾਉਣ ਦੇ ਸਰਕਾਰ ਦੇ ਫੈਸਲੇ ਨੂੰ ਸਹੀ ਠਹਿਰਾਇਆ। ਅਦਾਲਤ ਨੇ ਕਿਹਾ ਕਿ ਫੈਸਲਾ ਗੈਰ ਵਾਜਬ ਨਹੀਂ ਹੈ, ਕਿਉਂਕਿ ਮੈਸੇਜਿੰਗ ਐਪਲੀਕੇਸ਼ਨ ਵੱਡੀ ਮਾਤਰਾ 'ਚ ਸਮੱਗਰੀ ਦੇ ਸਵੈਚਾਲਿਤ ਪ੍ਰਸਾਰ ਦੀ ਸਹੂਲਤ ਦੇ ਸਕਦੀ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕੁਸ਼ਲ ਸਟੇਸ਼ਨ ਪ੍ਰਬੰਧਨ ਲਈ ਸਟੇਸ਼ਨ ਮਾਸਟਰਾਂ ਨੂੰ ਸਮਰੱਥ ਬਣਾਉਣ ਵਾਸਤੇ ਵਿਆਪਕ ਉਪਾਵਾਂ ਦੀ ਸਮੀਖਿਆ ਕੀਤੀ। ਰੇਲ ਮੰਤਰੀ ਨੇ ਕੱਲ੍ਹ ਨਵੀਂ ਦਿੱਲੀ 'ਚ ਸੀਨੀਅਰ ਰੇਲਵੇ ਅਧਿਕਾਰੀਆਂ ਨਾਲ ਇੱਕ ਸਮੀਖਿਆ ਮੀਟਿੰਗ ਕੀਤੀ ਅਤੇ ਇਸ ਬਾਰੇ ਵਿਆਪਕ ਚਰਚਾ ਕੀਤੀ ਗਈ। ਸੀਮਾ ਸੁਰੱਖਿਆ ਬਲ BSF ਨੇ ਅੱਜ ਪਾਕਿਸਤਾਨ ਨਾਲ ਲੱਗਦੀ ਪੰਜਾਬ ਦੀ ਅੰਮ੍ਰਿਤਸਰ ਸਰਹੱਦ ਤੋਂ ਇੱਕ ਮੁਲਜ਼ਮ ਨੂੰ ਇੱਕ AK-47 ਰਾਈਫਲ, 25 ਪਿਸਤੌਲਾਂ, 368 ਜ਼ਿੰਦਾ ਕਾਰਤੂਸ ਤੇ ਇੱਕ ਬੁਲੇਟ ਪਰੂਫ ਜੈਕਟ ਸਮੇਤ ਗ੍ਰਿਫ਼ਤਾਰ ਕੀਤਾ। BSF ਨੇ ਪੰਜਾਬ

0: ਲਓ ਜੀ, ਪ੍ਰੋਗਰਾਮ ਸ਼ਾਮ ਸੋਨੀ ਦੇ ਵਿੱਚ 0164-22-43-331 ਨੰਬਰ ਡਾਇਲ ਹੋ ਚੁੱਕਿਆ ਜੀ। ਪਹਿਲੇ ਕਾਲਰ ਜੁੜ ਚੁੱਕੇ ਨੇ। ਹੈਲੋ,
1: ਹਾਂਜੀ ਸਰ, ਸਤਿ ਸ੍ਰੀ ਅਕਾਲ ਜੀ।
0: ਤੁਹਾਨੂੰ ਵੀ ਪਿਆਰ ਭਰੀ ਨਮਸਕਾਰ, ਸਤਿ ਸ੍ਰੀ ਅਕਾਲ ਜੀ। ਆਏ ਨੂੰ ਪ੍ਰੋਗਰਾਮ ਸ਼ਾਮ ਸੋਨੀ ਚ, ਸਰ ਨਾਮ ਦੱਸ ਦਿਓ।
1: ਧੰਨਵਾਦ ਜੀ।
0: ਨਾਮ ਦੱਸੋ ਤੇ ਫਰਮਾਇਸ਼ ਕੀ ਦੱਸੋ?
1: ਨਾਮ ਗੁਰਮੇਲ ਸਿੰਘ, ਪਿੰਡ ਸ਼ੇਰਪੁਰ ਸੋਢੀਆਂ, ਨੇੜੇ ਧੂਰੀ, ਜ਼ਿਲ੍ਹਾ ਸੰਗਰੂਰ ਜੀ।
0: ਨੇੜੇ ਧੂਰੀ, ਜ਼ਿਲ੍ਹਾ ਸੰਗਰੂਰ। ਮੁੱਖ ਮੰਤਰੀ ਦਾ ਹਲਕਾ ਹੈ ਨਾ ਵਿਧਾਨ ਸਭਾ ਜੀ ਤੁਹਾਡਾ?
1: ਹਾਂ ਜੀ ਹਾਂ, ਉਹ ਦੂਰ ਹੈ ਥੋੜ੍ਹਾ ਜਿਹਾ ਸਾਡਾ, ਇੱਧਰ ਆ ਗਏ ਬਾਗਣੀਆਂ ਸਾਈਡ ਤੇ ਜੀ।
0: ਚਲੋ ਠੀਕ ਹੈ ਜੀ, ਤੇ ਇੰਜ ਦੱਸੋ ਗੀਤ ਕਿਹੜਾ ਸੁਣਨਾ ਸਰ?
1: ਸਾਨੂੰ ਕਰਮ ਜੀ ਦੀ ਧੂਰੀ ਦੀ ਆਵਾਜ਼ ਸੁਣਾ ਦਿਓ ਜੀ।
0: ਕਿਹੜਾ ਗੀਤ ਲਾ ਜੀ?
1: ਮੈਂ ਨਹੀਂ ਸਹੁਰੇ ਜਾਣਾ ਜੀ।
0: ਮੈਂ ਨਹੀਂ ਸਹੁਰੇ ਜਾਣਾ, ਠੀਕ ਹੈ ਜੀ। ਸ਼ੁਕਰੀਆ ਜੀ ਕਾਲ ਕਰਨ ਲਈ।
1: ਬਹੁਤ ਬਹੁਤ ਧੰਨਵਾਦ ਜੀ, ਆ ਜਾ ਦਿਲੋਂ ਧੰਨਵਾਦ ਕਰਦੇ ਹਾਂ।
0: ਤੁਹਾਡਾ ਵੀ ਸ਼ੁਕਰੀਆ।

0: ਲਓ ਜੀ, ਪ੍ਰੋਗਰਾਮ ਸ਼ਾਮ ਸਾਣੀ ਦੇ ਵਿੱਚ 0164-22-40-331 ਨੰਬਰ ਡਾਇਲ ਕਰਕੇ ਅਗਲੇ ਕਾਲਰ ਜੁੜ ਚੁੱਕੇ ਨੇ। ਹੈਲੋ,
1: ਹੈਲੋ,
0: ਨਾਮ ਦੱਸੋ ਜੀ।
1: ਸਤਿ ਸ਼੍ਰੀ ਅਕਾਲ ਸਰ,
0: ਤੁਹਾਨੂੰ ਵੀ ਪਿਆਰ ਭਰੀ ਨਮਸਕਾਰ। ਸਤਿ ਸ਼੍ਰੀ ਅਕਾਲ ਜੀ,
1: ਮੈਂ ਜਸਲੀਨ ਖਾਨ ਪਿੰਡ ਲਹਿਰਾ ਖਾਨਾ ਬਠਿੰਡਾ ਤੋਂ ਬੋਲ ਰਹੀ ਹਾਂ ਜੀ।
0: ਜੀ ਜੀ ਜਸਲੀਨ ਖਾਨ ਜੀ, ਦੱਸੋ ਰਾਜੇ ਕਿਹੜਾ ਗੀਤ ਸੁਣਨਾ?
1: ਚੰਦ ਮੇਰਾ ਪੁੱਤ ਫਿਲਮ ਦਾ ਸੌਂਗ ਆ ਜੀ।
0: ਹਾਂ,
1: ਬੱਦਲਾਂ ਦੇ ਕਲਿੱਪ।
0: ਠੀਕ ਹੈ ਜੀ, ਅਮਰਿੰਦਰ ਗਿੱਲ ਤੇ ਨਿਮਰਤ ਖਹਿਰਾ ਦੀ ਆਵਾਜ਼, ਹੈ ਨਾ?
1: ਹਾਂਜੀ,
0: ਠੀਕ ਹੈ ਜਸਲੀਨ, ਬਹੁਤ ਬਹੁਤ ਸ਼ੁਕਰੀਆ ਰਾਜੇ ਫੋਨ ਕਰਨ ਲਈ। ਸੁਣਦੇ ਆ ਤੁਹਾਡੀ ਫਰਮਾਇਸ਼ ਤੇ ਗੀਤ।
1: ਥੈਂਕ ਯੂ ਸਰ।

0: ਲਓ ਜੀ, ਪ੍ਰੋਗਰਾਮ ਸ਼ਾਮ ਸੋਨੀ ਦੇ ਵਿੱਚ ਸਾਡਾ ਨੰਬਰ 0164-22-43-331 ਮਿਲਾ ਕੇ ਇੱਕ ਹੋਰ ਕਾਲਰ ਜੁੜ ਚੁੱਕੇ ਨੇ। ਹੈਲੋ,
1: ਸਤਿ ਸ਼੍ਰੀ ਅਕਾਲ ਸਰ।
0: ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਜੀ, ਨਾਮ ਦੱਸੋ।
1: ਸਾਰੇ ਸਟਾਫ ਨੂੰ ਸਤਿ ਸ਼੍ਰੀ ਅਕਾਲ ਜੀ।
0: ਸਾਰੇ ਸਟਾਫ ਨੇ ਵੀ ਕਬੂਲ ਕਰ ਲਿਆ ਜੀ, ਨਾਮ ਦੱਸੋ ਤੇ ਗੀਤ ਦੱਸ ਦਿਓ।
1: ਦਰਸ਼ਨ ਸਿੰਘ ਬੇਦੀ ਜੀ।
0: ਦਰਸ਼ਨ ਸਿੰਘ ਬੇਦੀ, ਠੀਕ ਹੈ ਬੇਦੀ ਸਾਹਿਬ। ਤੇ ਦੱਸੋ
1: ਗੀਤ। ਬੋਲੋ ਮਿੱਠੀ ਜੀ, ਬੋਲੋ ਮਿੱਠੀ ਤੋਂ।
0: ਠੀਕ ਹੈ ਜੀ,
1: ਕੁਲਦੀਪ ਮਾਣਕ ਦਾ ਗਾਣਾ ਲਾ ਦਿਓ ਜੀ।
0: ਕਿਹੜਾ ਲਾ ਦਈਏ ਕੁਲਦੀਪ ਮਾਣਕ ਦਾ?
1: ਕਿਹੜਾ ਕੀ ਭੁੱਲ ਗਏ
0: ਹੈ ਜੀ?
1: ਹਾਂ ਜੀ,
0: ਠੀਕ ਹੈ ਜੀ, ਸ਼ੁਕਰੀਆ ਜੀ, ਬਹੁਤ ਬਹੁਤ। ਚਲੋ ਜੀ, ਠੀਕ ਹੈ ਜੀ, ਧੰਨਵਾਦ।

0: ਲਓ ਜੀ ਪ੍ਰੋਗਰਾਮ ਸ਼ਾਮ ਸਵਾਨੀ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਤੋਂ 0164-22-40-331 ਨੰਬਰ ਡਾਇਲ ਕਰਕੇ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ ਨਾਮ ਪੁੱਛਾਂਗੇ ਔਰ ਉਹਨਾਂ ਦੀ ਫਰਮਾਇਸ਼ ਨੂੰ ਜਾਣਾਂਗੇ ਹੈਲੋ
1: ਹੈਲੋ ਸਤਿ ਸ੍ਰੀ ਅਕਾਲ ਸਰ ਜੀ
0: ਤੁਹਾਨੂੰ ਵੀ ਪਿਆਰ ਭਰੀ ਨਮਸਕਾਰ ਸਤਿ ਸ੍ਰੀ ਅਕਾਲ ਸਰ ਨਾਮ ਦੱਸੋ ਪਹਿਲਾਂ ਤਾਂ ਕੀ ਹੈ ਤੁਹਾਡਾ
1: ਜੀ ਸਿਹਤਾਂ ਠੀਕ ਹੈ ਜੀ
0: ਐਨ ਮੌਜਾਂ ਨੇ ਜੀ ਤੁਸੀਂ ਨਾਮ ਦੱਸ ਦਿਓ ਸਰ
1: ਹਰਦੀਪ ਸਿੰਘ ਟੇਲਰ ਮਾਸਟਰ ਬੋਲਦਾ ਜੀ ਪਿੰਡ ਗਿਆਨ ਜ਼ਿਲ੍ਹਾ ਬਠਿੰਡਾ ਤੋਂ ਜੀ
0: ਦੁਬਾਰਾ ਦੱਸੋ ਹਰਦੀਪ ਸਿੰਘ
1: ਹਰਦੀਪ ਸਿੰਘ ਟੇਲਰ ਮਾਸਟਰ ਪਿੰਡ ਜਿਉਂਦ ਜ਼ਿਲ੍ਹਾ ਬਠਿੰਡਾ ਤੋਂ ਬੋਲਦਾ ਜੀ
0: ਪਿੰਡ ਜਿਉਂਦ
1: ਹਾਂਜੀ
0: ਜਿਉਂਦ ਵਾਲਿਆਂ ਨੂੰ ਜੀ ਆਇਆਂ ਨੂੰ ਆਖਦੇ ਆ ਜੀ ਤੇ ਗੀਤ ਦੱਸੋ ਕਿਹੜਾ ਸੁਣਨਾ ਜੀ
1: ਸਾਬਰ ਕੋਟੀ ਦਾ ਸੁਣਨਾ ਜੀ ਅਸੀਂ ਰੁੱਖਾਂ ਵਾਂਗ ਖੜੇ ਰਹੇ ਕਿਆ ਮੌਸਮ ਵਾਂਗ ਬਦਲ ਗਿਆ
0: ਕਿਆ ਬਾਤ ਬਹੁਤ ਖੂਬਸੂਰਤ ਗੀਤ ਆ ਹਨਾ
1: ਹਾਂਜੀ
0: ਤੇ ਸਾਡੇ
1: ਬਹੁਤ ਟਾਈਮ ਹੋ ਗਿਆ ਜੀ ਸੁਣਿਆ ਨੀ ਸੀ ਇਹ ਗੀਤ
0: ਅੱਛਾ
1: ਹਾਂਜੀ
0: ਸੁਣਾਓ ਜੀ ਆ ਗਿਆ ਤੁਹਾਡੇ ਰੇਡੀਓ ਸੈੱਟ ਤੇ ਗੀਤ ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ
1: ਧੰਨਵਾਦ ਜੀ ਤੁਹਾਡਾ ਬਹੁਤ ਬਹੁਤ

0: ਲਓ ਜੀ, ਪ੍ਰੋਗਰਾਮ ਦੇ ਵਿੱਚ ਅਗਲੇ ਕਾਲਰ ਜੁੜ ਚੁੱਕੇ ਨੇ, ਨਾਮ ਪੁੱਛਾਂਗੇ ਔਰ ਫਰਮਾਏ ਜਾਣਾਂਗੇ। ਹੈਲੋ
1: ਬਾਈ ਜੀ, ਸਤਿ ਸ਼੍ਰੀ ਅਕਾਲ ਜੀ।
0: ਤੁਹਾਨੂੰ ਵੀ ਪਿਆਰ ਭਰੀ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਜੀ। ਨਾਮ ਦੱਸੋ ਤੇ ਫਰਮਾਇਸ਼ ਗੀਤ ਦੱਸ ਦੋ ਪਲੀਜ਼।
1: ਨਾਮ ਜੀ ਪਿੰਡ ਮੌੜਕੋ ਦੇ ਜ਼ਿਲ੍ਹਾ ਪੰਜਾਬੀ ਗੀਤ ਮੱਟੂ ਬੋਲਦਾ ਸਾਹਿਬ ਜੀ।
0: ਜੀ ਜੀ ਮੱਟੂ ਸਾਹਿਬ, ਗੀਤ ਦੱਸੋ ਕਿਹੜਾ ਸੁਣਨਾ?
1: ਜੀ ਜੀ ਕੱਲਾ ਦੇ ਬਾਦਸ਼ਾਹ ਸ੍ਰੀ ਕੰਦੀਵਾਲ ਸਾਹਿਬ, ਆਪਦੀ ਮਰਜ਼ੀ ਨਾਲ ਸੁਣਾ ਦੇ ਜੀ।
0: ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ। ਸੁਣਦੇ
1: ਤੁਹਾਡੀ ਪੇਸ਼ਕਾਰੀ ਬਹੁਤ ਵਧੀਆ ਆਉਂਦੀ ਹੈ ਜੀ। ਧੰਨਵਾਦ ਜੀ।
0: ਧੰਨਵਾਦ ਜੀ, ਧੰਨਵਾਦ ਤੁਹਾਡਾ ਵੀ ਕਾਲ ਕਰਨ ਲਈ।

0: ਕਿਸਾਨ ਵੀਰਾਂ ਤੇ ਭੈਣਾਂ ਲਈ ਖੁਸ਼ਖਬਰੀ। ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ 20 ਜੂਨ ਨੂੰ ਹੁਗਲੀ ਪੱਛਮੀ ਬੰਗਾਲ ਤੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 23ਵੀਂ ਕਿਸ਼ਤ ਜਾਰੀ ਕਰਨਗੇ। ਇਸ ਦੇ ਤਹਿਤ 9,44,00,000 ਤੋਂ ਵੀ ਵਧੇਰੇ ਕਿਸਾਨਾਂ ਦੇ ਖਾਤਿਆਂ 'ਚ 18,880 ਕਰੋੜ ਰੁਪਏ ਪਾਏ ਜਾਣਗੇ। ਪੀਐਮ ਸਨਮਾਨ ਨਿਧੀ ਦੀ ਇਸ ਕਿਸ਼ਤ ਦੇ ਨਾਲ ਕਿਸਾਨਾਂ ਨੂੰ ਪ੍ਰਦਾਨ ਕੀਤੀ ਗਈ ਕੁੱਲ ਰਾਸ਼ੀ 4,46,000 ਕਰੋੜ ਰੁਪਏ ਤੋਂ ਵਧੇਰੇ ਹੋ ਜਾਏਗੀ, ਜੋ ਕਿ ਕਰੋੜਾਂ ਹੀ ਕਿਸਾਨ ਪਰਿਵਾਰਾਂ ਨੂੰ ਆਰਥਿਕ ਸੁਰੱਖਿਆ ਤੇ ਮਜ਼ਬੂਤੀ ਪ੍ਰਦਾਨ ਕਰ ਰਹੀ ਹੈ।
1: ਲਓ ਜੀ, ਅਗਲੇ ਕਾਲਰ ਸਾਡੇ ਨਾਲ, ਸਾਡਾ ਨੰਬਰ 0164-2443-3131 ਮਿਲਾ ਕੇ ਜੁੜ ਚੁੱਕੇ ਨੇ। ਹੈਲੋ, ਤੁਹਾਨੂੰ ਵੀ ਪਿਆਰ ਭਰੀ ਨਮਸਕਾਰ, ਸਤਿ ਸ੍ਰੀ ਅਕਾਲ ਜੀ, ਨਾਮ ਦੱਸ ਦਿਓ
2: ਪਲੀਜ਼।
1: ਠੀਕ ਹੈ ਮੇਜਰ ਸਿੰਘ ਜੀ, ਸੇਤਾ ਕਾਇਮ ਨੇ? ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ। ਗੀਤ ਦੱਸੋ ਕਿਹੜਾ ਸੁਣਨਾ? ਬਹੁਤ ਬਹੁਤ ਸ਼ੁਕਰੀਆ ਜੀ, ਆਪਣੇ ਕੋਲ ਸਮੇਂ ਦੀ ਥੋੜੀ ਕਿੱਲਤ ਹੈ ਤੇ ਸ਼ੁਕਰੀਆ ਕਾਲ ਕਰਨ ਲਈ।
2: ਹੈਲੋ ਜੀ।

0: ਲਓ ਜੀ ਪ੍ਰੋਗਰਾਮ ਸ਼ਾਮ ਸੋਨੀ ਦੀ ਆਖਰੀ ਕਾਲ ਲੈਣ ਜਾ ਰਹੇ ਹਾਂ ਜੀ 0162-40-331 ਮਿਲਾ ਕੇ ਕਿਹੜੇ ਕਾਲਰ ਜੁੜੇ ਨੇ ਹੈਲੋ
1: ਹੈਲੋ ਹਾਂਜੀ
0: ਨਾਮ ਦੱਸੋ ਜੀ ਤੇ ਫਰਮਾਇਸ਼ੀ ਗੀਤ
1: ਪਿੰਦਰ ਸਿੰਘ ਜੀ ਭਗਵਾਨਗੜ੍ਹ ਭੁੱਖਿਆਲੀ ਜੀ
0: ਭਗਵਾਨਗੜ੍ਹ ਭੁੱਖਿਆਵਾਲੀ ਤੋਂ ਦੱਸੋ ਜੀ ਗੀਤ ਕਿਹੜਾ ਸੁਣਨਾ
1: ਭਰਮਾਨਾ ਨਾਮ ਦਾ ਜੀ ਗੁਰਦਾਸ ਮਾਨ ਦਾ ਜੀ
0: ਸ਼ੁਕਰੀਆ ਜੀ ਕਾਲ ਕਰਨ ਦੇ ਲਈ ਤੇ ਤੁਸੀਂ ਬਹੁਤ ਲੱਕੀ ਬੰਦੇ ਹੋ ਜਿਹੜੇ ਐਨ ਐਂਡ ਮੂਮੈਂਟ ਤੇ ਦੋ ਕਾਲਰ ਦੀ ਕਾਲ ਕੱਟੀ ਗਈ ਤੇ ਤੁਹਾਡੀ ਲੱਗ ਗਈ ਜੀ ਬਿੰਦਰ ਸਿੰਘ ਜੀ ਸ਼ੁਕਰੀਆ ਜੀ ਕਾਲ ਕਰਨ ਲਈ ਤੇ ਸੁਣਦੇ ਤੁਹਾਡੀ ਫਰਮਾਇਸ਼ ਤੇ ਪ੍ਰੋਗਰਾਮ ਦਾ ਆਖਰੀ ਗੀਤ ਗੁਰਦਾਸ ਮਾਨ ਦੀ ਆਵਾਜ਼ ਚ
1: ਧੰਨਵਾਦ ਜੀ ਧੰਨਵਾਦ ਤੁਹਾਡਾ ਵੀ ਧੰਨਵਾਦ

ਜੀ ਦੋਸਤੋ, ਇਹ ਸੀ ਸਾਡਾ ਅੱਜ ਦਾ ਫਰਮਾਇਸ਼ੀ ਗੀਤਾਂ ਦਾ ਲਾਈਵ ਫੋਨ ਇਨ ਪ੍ਰੋਗਰਾਮ ਸ਼ਾਮ ਸੁਹਾਨੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤਕਨੀਕੀ ਸਹਿਯੋਗ ਦੇ ਰਹੀ ਸੀ ਸਮੁੱਚੀ ਆਕਾਸ਼ਵਾਣੀ ਐਫ ਐਮ ਬਠਿੰਡਾ ਦੀ ਤਕਨੀਕੀ ਟੀਮ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ੍ਰੀ ਬਲਜੀਤ ਸ਼ਰਮਾ। ਤੇ ਇਹ ਵੀ ਦੱਸਦੀ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ 7 ਕਾਲਸ ਨੂੰ ਮਚਿਓਰ ਕੀਤਾ। ਜਿਨ੍ਹਾਂ ਨੇ ਸਾਨੂੰ ਕਾਲ ਮਿਲਾਈ ਉਹਨਾਂ ਦਾ ਸ਼ੁਕਰੀਆ, ਜਿਨ੍ਹਾਂ ਨੇ ਪ੍ਰੋਗਰਾਮ ਸੁਣਿਆ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਹੱਸਦੇ ਵੱਸਦੇ ਰਹੋ, ਖੁਸ਼ ਰਹੋ, ਆਬਾਦ ਰਹੋ, ਮੁਸਕਰਾਉਂਦੇ ਰਹੋ, ਲੜਾਈ ਝਗੜੇ ਤੋਂ ਦੂਰ, ਹਮੇਸ਼ਾ ਹਾਂ ਪੱਕੀ ਸੋਚ ਦੇ ਨਾਲ ਅੱਗੇ ਵੱਧਦੇ ਰਹੀਓ। ਇਸ ਸੁਨੇਹੇ ਦੇ ਨਾਲ ਆਪਣੇ ਰੇਡੀਓ ਦੋਸਤ ਦੀਪਕ ਨੂੰ ਅੱਜ ਦਾ ਪ੍ਰੋਗਰਾਮ ਸ਼ਾਮ ਸੁਹਾਨੀ ਖਤਮ ਕਰਨ ਦੀ ਦਿਓ ਆਗਿਆ। ਜੇ ਕਿਸੇ ਦਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗਾਣੇ ਫਰਮਾਇਸ਼ ਅਸੀਂ ਪੂਰੀ ਨਹੀਂ ਕਰ ਸਕੇ, ਉਸਦੇ ਲਈ ਅਸੀਂ ਖਿਮਾ ਦੇ ਜਾਚੀਆਂ, ਮਾਫ਼ੀ ਚਾਹਵਾਂਗੇ। ਔਰ ਹੁਣ ਆਪਣੇ ਦੋਸਤ ਨੂੰ ਅੱਜ ਦਾ ਪ੍ਰੋਗਰਾਮ ਸ਼ਾਮ ਸੁਹਾਨੀ ਖਤਮ ਕਰਨ ਦੀ ਦਿਓ ਆਗਿਆ। ਬਹੁਤ ਬਹੁਤ ਧੰਨਵਾਦ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸ਼ਾਮ ਸੁਹਾਨੀ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ।